ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਲਾਂ ਮੀਆਂ ਰਾਤ ਦਿਨ ਸਜੀ ਨਾਲ ਤਦ ਕਪਾਹੋਕਤੀਏ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਅੱਖ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ ਨਾਨਕ ਤਗਨ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾ ਹੀ ਮੰਨੇ ਪਤ ਉਪਜੈ ਸਾਲਾ ਹੀ ਸਤਸੂਤ ਦਰਗੈ ਅੰਦਰ ਪਈਏ ਤਗ ਨਾ ਟੁੱਟ

ਕੋਈ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦ ਨੀਸਰੇ ਸਿਰ ਧੰਦਾ ਲਾਇੰਦਾ ਨਗਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਡਰ ਮੰਗਣ ਪੇਤ ਨਾ ਪਾਇੰਦਾ ਡਰ ਮੰਗਣ

0: ਨਾਨਕ ਅੱਗੇ ਸੋ ਮਿਲੈ ਜੇ ਖਟੈ ਦੇ ਮਹੱਲਾ ਪਹਿਲਾ
1: ਜੋ ਜਰੂ ਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਵਿਤਰਿਤ ਹੋਏ ਖੁਆਰ ਸੂਚੇ ਨਾ ਕੀਏ ਬਹਿੰਜ।

ਜਮ ਪ੍ਰਜਾਹਿ ਮਹੱਲਾ ਪਹਿਲਾ ਸਭੂ ਸੂਤ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁਝਿਆ ਨਾ ਸੂਤ ਕਨਾਹੇ ਪੌੜੀ ਸਤਿਗੁਰ ਦਾ ਕਰਨਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ।

ਹੌਲੀ ਸਤਿਗੁਰੂ ਵੱਡਾ ਘਰ ਸਾਲ ਆਹੀ ਹੈ ਜਿਸ ਵਿੱਚ ਬਣੀਆਂ ਬਣਾਈਆਂ ਸਹਿ ਮੇਲੇ ਤਾਂ ਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਨਿਆਈਆਂ ਸਹਿਤ ਉੱਠੇ ਨੌਨਦ ਪਾਈਆਂ ਸਹਿਤ ਉੱਠੇ ਨੌਨਦ ਪਾਈਆਂ ਗੁਰਸਿੱਖਾਂ

0: ਤਿਤ ਮੁਖ ਕਾ ਪਾਇ ਮਾਲਾ ਪਹਿਲਾ
1: ਪਨ ਜੰਮੀਆਂ ਪਨ ਨਮੀਆਂ ਪਨ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੋ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਖਿਲੈ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਈ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਈ ਜਿਤ ਮੁਕਸ ਦਾ ਸਲਾਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ

ਅੰਦਰੋਂ ਝੂਠੇ ਮੈਚ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰ ਜੇ ਨਾਵੇ ਉਤਰੇ ਨਾਹੀਂ ਮੈਲ ਦਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੈਨੂੰ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੀ ਬਾਹ ਸੱਚੇ ਨਾ ਦਰ ਵਾਟ ਉੱਪਰ ਖਰਚ ਮੰਗਾ ਜਬ ਦੇਤਾ ਖਾਹੇ ਦੀਵਾਰ ਨਿਕੋ ਕਲ ਮੇ ਕਾ ਹਮ ਆਤਮਾ ਮੇਲ ਡਰ ਲਏ ਲੇਖਾ ਡਰ ਲਏ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇ

0: ਮੈਂ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓ ਦੇ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਕੁਝ ਹੀ ਪਲਾਂ ਵਿਚ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ।
1: आकाशवाणी समाचार के साथ मैं जया भारती। लोकसभा में सर्वोच्च न्यायालय के न्यायाधीशों की संख्या 33 से बढ़ाकर 37 करने वाला विधेयक पारित हो गया है। विधि और न्याय मंत्री अर्जुन राम मेघवाल ने विधेयक पेश किया था। उन्होंने कहा कि इस विधेयक से न्यायिक क्षेत्र में चल रही सुधार प्रक्रिया में महत्वपूर्ण बदलाव आएगा। भारतीय जनता पार्टी के राष्ट्रीय अध्यक्ष नितिन नवीन ने कहा है कि पार्टी

ਔਖੀ ਘਾਟੇ ਬਿਖੜਾ ਪੈਂਦਾ ਰਾਹ ਫਕੀਰਾਂ ਦਾ ਲੰਮਾ। ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਸਾਡੀ ਕੀਕਣ ਆਖਾਂ ਚ।

ਜੱਗਣ ਦੇ ਹੱਥ ਬਾਹ ਸਾਡੀ ਕੀਕਣ ਆਖਾ ਛੱਡ ਵਿਆੜਿਆ। ਜਗੀਰ ਸਿੰਘ ਦੇ ਗਾਏ ਸ਼ਾਹ ਹੁਸੈਨ ਦੇ ਇਸ ਕਲਾਮ ਤੋਂ ਬਾਅਦ ਜਸਬੀਰ ਜੱਸੀ ਦੀ ਆਵਾਜ਼ ਵਿਚ ਸੁਲਤਾਨ

ਤੁਸੀਂ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੂ ਸੁਣਦੇ ਹਾਂ ਬੀਐਸ ਨਾਰੰਗ ਦੀ ਗਾਈ ਇਹ ਸੂਫੀ ਰਚਨਾ ਤੱਤੀ ਰੋਰੋ ਵਾਟ ਨਿਹਾਰਾ ਸਾਵਣ ਮੋੜ ਮੁਹਾਰਾ।

0: ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ, ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਚ ਲਾਭਪਾਤਰੀ ਨੂੰ ਅਨਾਜ ਵੰਡ ਵਿਚ ਕੋਈ ਕਮੀ ਨਹੀਂ ਹੋਵੇਗੀ। ਐਨਡੀਏ ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਵਿਚ ਜਾਰੀ ਹੈ। ਕੇਂਦਰੀ ਖੇਡ ਮੰਤਰੀ ਡਾ ਮਨਸੁਖ ਮਾਂਡਵਿਆ ਨੇ ਅੱਜ ਨਵੀਂ ਦਿੱਲੀ ਚ ਵਿਸ਼ਵ ਜੁਨੀਅਰ ਸਕੁਐਸ਼ ਚੈਂਪੀਅਨਸ਼ਿਪ 2026 ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਅੱਜ ਦੱਖਣੀ ਕੋਰੀਆ ਚ ਸ਼ੁਰੂ ਹੋਇਆ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਮੁੱਦੇ ਉਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਪਹਿਲੀ ਮੁਲਤਵੀ ਤੋਂ ਬਾਅਦ ਜਦੋਂ ਰਾਜ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਹੰਗਾਮੇ ਦੌਰਾਨ ਪ੍ਰਸ਼ਨ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਕੁਝ ਮੈਂਬਰਾਂ ਨੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਮੰਤਰੀਆਂ ਨੇ ਦਿੱਤੇ। ਹਾਲਾਂਕਿ ਵਿਰੋਧੀ ਧਿਰ ਦੇ ਲਗਾਤਾਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਰਾਜ ਸਭਾ ਵਿਚ ਵੀ ਅਜਿਹੀ ਸਥਿਤੀ ਬਣੀ। ਜਦੋਂ ਸਵੇਰੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਮੰਤਰੀਆਂ ਨੇ ਦਸਤਾਵੇਜ਼ ਮੇਜ਼ ਤੇ ਰੱਖੇ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਸਦਨ ਚ ਪੇਸ਼ ਕੀਤੀ ਗਈ। ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਫ਼ਰ ਕਾਲ ਸ਼ੁਰੂ ਕੀਤਾ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਅਯੋਧਿਆ ਰਾਮ ਮੰਦਰ ਤੋਂ ਦਾਨ ਦੀ ਕਥਿਤ ਚੋਰੀ ਦਾ ਮੁੱਦਾ ਉਠਾਇਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਦਾ ਵਿਰੋਧ ਕਰਨ ਵਾਲੀਆਂ ਕਾਂਗਰਸ ਤੇ ਸਮਾਜਵਾਦੀ ਪਾਰਟੀ ਹੁਣ ਦਾਨ ਦੀ ਕਥਿਤ ਚੋਰੀ ਤੇ ਨਾਟਕ ਰਚ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਨੂਾ ਕਿਹਾ ਕਿ ਲੋਕ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਤੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਏ। ਸ੍ਰੀ ਰਿਜੀਜੂ ਨੇ ਕਿਹਾ ਕਿ ਸਦਨ ਸਾਰਿਆਂ ਦਾ ਏ ਤੇ ਮੁੱਖ ਵਿਰੋਧੀ ਕਾਂਗਰਸ ਦੀ ਨਿਰਧਾਰਿਤ ਸਮੇਂ ਦੀ ਦੁਰਵਰਤੋਂ ਕਰ ਰਹੀ ਏ। ਇਸ ਮੁੱਦੇ ਤੇ ਲੋਕ ਸਭਾ ਦੀ ਕਾਰਵਾਈ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅੱਜ ਸਵੇਰੇ ਜਦੋਂ ਸਦਨ ਸ਼ੁਰੂ ਹੋਇਆ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਵਿਰੋਧੀ ਧਿਰ ਦੇ ਮੈਂਬਰ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਸ੍ਰੀ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਸਦਨ ਦੇ ਸੁਚਾਰੂ ਕੰਮਕਾਰ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਸਪੀਕਰ ਨੇ ਕਿਹਾ ਕਿ ਉਨੂਾ ਨੇ ਕੱਲ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਸੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸੰਸਦ ਲੋਕਤੰਤਰ ਦਾ ਸਰਵਉੱਚ ਮੰਚ ਹੈ ਜੋ ਚਰਚਾ ਅਤੇ ਗੱਲਬਾਤ ਲਈ ਹੈ। ਸਪੀਕਰ ਨੇ ਕਿਹਾ ਕਿ ਸੰਸਦ ਨਾਰੇਬਾਜ਼ੀ ਜਾਂ ਤਖ਼ਤੀਆਂ ਚੁੱਕਣ ਦਾ ਮੰਚ ਨਹੀਂ ਹੈ। ਪਾਰਟੀ ਨੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਉਤੇ ਸੰਸਦ ਦੇ ਮੌਨਸੂਨ ਅਜਲਾਸ ਵਿਚ ਵਿਘਨ ਪਾਉਣ ਦਾ ਇਲਜ਼ਾਮ ਲਗਾਇਆ। ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਸਵੇਰੇ ਨਵੀਂ ਦਿੱਲੀ ਚ ਪੱਤਰਕਾਰਾਂ ਨੂੰ ਦਸਿਆ ਕਿ ਕਾਂਗਰਸ ਤੇ ਉਸਦੇ ਸਹਿਯੋਗੀਆਂ ਨੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਹੰਗਾਮਾ ਕੀਤੈ। ਉਨੂਾ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਨੇ ਨਾਗਰਿਕਾਂ ਦੇ ਹਿੱਤ ਵਿਚ ਦੋਵਾਂ ਸਦਨਾਂ ਚ ਸਫਲਤਾਪੂਰਵਕ ਪਾਸ ਹੋਏ ਮਹੱਤਵਪੂਰਨ ਬਿੱਲਾਂ ਤੇ ਚਰਚਾ ਵਿਚ ਹਿੱਸਾ ਨਹੀਂ ਲਿਆ।
1: करोड़ों रुपए खर्च होते हैं एक सेशन के ऊपर। सभी सांसद अपने क्षेत्रों से प्रश्न लेकर आते हैं, वो चाहते हैं कि प्रश्न पूछा जाए, मंत्रालय जवाब दे, मगर जब से सदन आरंभ हुआ है क्वेश्चन आवर पार्लियामेंट में हो नहीं रहा। जीरो आवर के लिए पार्लियामेंट में बाधाएं उत्पन्न की जा रही, लगभग किसी बिल पे चर्चा नहीं हो रही।
0: ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਜਾਂ ਲਾਭਪਾਤਰੀ ਨੂੰ ਅਨਾਜ ਵੰਡ ਵਿਚ ਕੋਈ ਕਮੀ ਨਹੀਂ ਹੋਵੇਗੀ। ਉਨੂਾ ਨੇ ਅੱਜ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੁਰਖ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਜਾਣਕਾਰੀ ਦਿੱਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਬਿੱਲ ਦੇ ਖਰੜੇ ਤੇ ਰਾਜ ਸਰਕਾਰਾਂ ਤੋਂ ਟਿੱਪਣੀਆਂ ਤੇ ਸੁਝਾਅ ਮੰਗੇ ਗਏ ਸਨ। ਇਸ ਬਿੱਲ ਦਾ ਉਦੇਸ਼ ਬਰਾਬਰ ਵੰਡ ਨੂੰ ਯਕੀਨੀ ਬਣਾਉਣਾ, ਯੋਗਤਾ ਵਿਚ ਇਕਸਾਰਤਾ ਲਿਆਉਣਾ ਤੇ ਮੌਜੂਦਾ ਪ੍ਰਣਾਲੀ ਤੋਂ ਪੈਦਾ ਹੋਣ ਵਾਲੀਆਂ ਖਾਮੀਆਂ ਨੂੰ ਦੂਰ ਕਰਨਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewJalandhar। ਸਾਡਾ ਫੇਸਬੁੱਕ ਪੇਜ ਹੈ RNU-AIR Jalandhar ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR Jalandhar। ਰਾਸ਼ਟਰੀ ਲੋਕਤੰਤਰੀ ਗਠਜੋੜ NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਵਿਚ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ SJ Shankar ਤੇ ਹੋਰ ਆਗੂ ਇਸ ਮੀਟਿੰਗ ਚ ਸ਼ਾਮਲ ਹੋ ਰਹੇ ਨੇ। ਇਹ ਮੀਟਿੰਗਾਂ ਰਵਾਇਤੀ ਤੌਰ ਤੇ ਹਰ ਮੰਗਲਵਾਰ ਨੂੰ ਸੰਸਦ ਸੈਸ਼ਨ ਦੌਰਾਨ ਗਠਜੋੜ ਦੀ ਏਕਤਾ ਦਾ ਪ੍ਰਦਰਸ਼ਨ ਕਰਨ ਲਈ ਕੀਤੀਆਂ ਜਾਂਦੀਆਂ ਨੇ। ਆਖਰੀ ਮੀਟਿੰਗ 28 ਜੁਲਾਈ ਨੂੰ ਹੋਈ ਸੀ। ਸਰਕਾਰ ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਸ ਵੀਡੀਓ ਦਾ ਖੰਡਨ ਕੀਤੈ ਜਿਸ ਵਿਚ ਉਨ੍ਹਾਂ ਨੂੰ ਇਕ ਪੁਰਾਣੀ ਸਿੱਕਿਆਂ ਦੀ ਪ੍ਰਦਰਸ਼ਨੀ ਚ ਹਿੱਸਾ ਲੈਣ ਲਈ ਇਕ ਸਰਕਾਰ ਵੱਲੋਂ ਅਧਿਕਾਰਤ ਖਰੀਦਦਾਰ ਦਾ ਸਮਰਥਨ ਕਰਦੇ ਹੋਏ ਦਿਖਾਇਆ ਗਿਐ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹੈ ਕਿ ਇਹ ਵੀਡੀਓ ਜਾਲੀ ਏ ਅਤੇ ਡਿਜੀਟਲ ਰੂਪ ਨਾਲ ਛੇੜਛਾੜ ਕਰਕੇ ਤਿਆਰ ਕੀਤੀ ਗਈ ਏ। ਪ੍ਰਧਾਨ ਮੰਤਰੀ ਨੇ ਪੁਰਾਣੀ ਸਿੱਕਿਆਂ ਦੀ ਪ੍ਰਦਰਸ਼ਨੀ ਲਈ ਅਜਿਹੇ ਕਿਸੇ ਵੀ ਸਰਕਾਰ ਵੱਲੋਂ ਅਧਿਕਾਰਤ ਖਰੀਦਦਾਰ ਦਾ ਸਮਰਥਨ ਨਹੀਂ ਕੀਤਾ। ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਨਲਾਈਨ ਪ੍ਰਸਾਰਿਤ ਕੀਤੀ ਜਾ ਰਹੀ ਅਜਿਹੀ ਸਮੱਗਰੀ ਦੇ ਝਾਂਸੇ ਵਿਚ ਨਾ ਆਉਣ। ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਥਾਈ ਕਮੇਟੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੀਡੀਓ ਨੂੰ ਫੇਸਬੁੱਕ ਤੋਂ ਅਸਥਾਈ ਤੌਰ ਤੇ ਹਟਾਉਣ ਦੇ ਸਬੰਧ ਵਿਚ ਨਵੀਂ ਦਿੱਲੀ ਚ ਮੈਟਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬੀਜੇਪੀ ਸੰਸਦ ਮੈਂਬਰ ਤੇ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੁਬੇ ਨੇ ਪ੍ਰਧਾਨ ਮੰਤਰੀ ਦੀ ਸੋਸ਼ਲ ਮੀਡੀਆ ਪੋਸਟ ਨੂੰ ਹਟਾਉਣ ਲਈ ਮੈਟਾ ਇੰਡੀਆ ਦੀ ਆਲੋਚਨਾ ਕੀਤੀ ਹੈ। ਭਾਰਤ ਅਤੇ ਉਜ਼ਬੇਕਿਸਤਾਨ ਨੇ ਕੱਲ੍ਹ ਨਵੀਂ ਦਿੱਲੀ ਚ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਮਹੱਤਵਪੂਰਨ ਖਣਿਜਾਂ, ਖਨਨ, ਵਪਾਰ, ਊਰਜਾ, ਬੁਨਿਆਦੀ ਢਾਂਚਾ, ਰੱਖਿਆ ਅਤੇ ਸਿੱਖਿਆ ਦੇ ਖੇਤਰਾਂ ਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤੈ। ਦੋਵੇਂ ਧਿਰਾਂ ਆਪਣੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਲਈ ਵੀ ਸਹਿਮਤ ਹੋਈਆਂ। ਇਹ ਮੀਟਿੰਗ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਬਖਤਿਆਰ ਸਦੌਵ ਦੇ 4 ਦਿਨਾਂ ਸਰਕਾਰੀ ਦੌਰੇ ਦੌਰਾਨ ਹੋਈ ਹੈ। ਦੋਵੇਂ ਮੰਤਰੀਆਂ ਨੇ ਰਣਨੀਤਿਕ ਭਾਈਵਾਲੀ ਦੀ ਵਿਸਥਾਰ ਚ ਸਮੀਖਿਆ ਕੀਤੀ ਜਿਸ ਵਿਚ ਖਾਸ ਤੌਰ ਤੇ ਊਰਜਾ, ਬੁਨਿਆਦੀ ਢਾਂਚਾ, ਵਪਾਰ, ਰੱਖਿਆ, ਸਿੱਖਿਆ, ਸਭਿਆਚਾਰ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਕਿਹੈ ਕਿ ਉਨ੍ਹਾਂ ਨੇ ਮੁੱਖ ਖੇਤਰੀ ਚੁਣੌਤੀਆਂ ਤੇ ਵੀ ਚਰਚਾ ਕੀਤੀ ਤੇ ਭਾਰਤ ਉਜ਼ਬੇਕਿਸਤਾਨ ਵਪੱਖੀ ਸਹਿਯੋਗ ਨੂੰ ਵਧਾਉਣ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਕੀਤੈ। ਬ੍ਰਿਕਸ ਤੇ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਅਤੇ ਸੰਪਤੀ ਵਸੂਲੀ ਬਾਰੇ ਬ੍ਰਿਕਸ ਮਾਹਰਾਂ ਦੇ ਨੈਟਵਰਕ ਦੀ ਦੂਜੀ ਮੀਟਿੰਗ ਅੱਜ ਤੇਲੰਗਾਨਾ ਦੇ ਹੈਦਰਾਬਾਦ ਚ ਹੋ ਰਹੀ ਹੈ। ਇਹ ਮੀਟਿੰਗ ਜੂਨ ਵਿਚ ਵਰਚੁਅਲ ਤੌਰ ਤੇ ਹੋਈ ਪਹਿਲੀ ਬ੍ਰਿਕਸ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੀ ਮੀਟਿੰਗ ਦੇ ਨਤੀਜਿਆਂ ਉਤੇ ਆਧਾਰਿਤ ਹੈ। ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਵਿਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਨਾਲ ਅਸਾਮ ਦੇ ਕਈ ਜ਼ਿਲ੍ਹਿਆਂ, ਖਾਸ ਕਰਕੇ ਇਨ੍ਹਾਂ ਦੋਵਾਂ ਗੁਆਂਢੀ ਰਾਜਾਂ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਏ। ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵਿਚ ਸੋਧ ਕੀਤੀ ਏ। ਸਰਕਾਰ ਨੇ ਅਗਲੇ 15 ਦਿਨਾਂ ਲਈ ਨਵੀਆਂ ਦਰਾਂ ਨੋਟੀਫਾਈ ਕਰਦਿਆਂ ਕਿਹੈ ਕਿ ਡੀਜ਼ਲ ਉਤੇ ਬਰਾਮਦ ਡਿਊਟੀ ਹੁਣ 25 ਰੁਪਏ 50 ਪੈਸੇ ਪ੍ਰਤੀ ਫੀ ਲੀਟਰ ਹੋਵੇਗੀ, ਜਦਕਿ ATF ਤੇ ਬਰਾਮਦ ਡਿਊਟੀ ਵਧਾ ਕੇ 22 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਏ। ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਚ ਵਿਸ਼ਵ ਜੁਨੀਅਰ ਸਕੁਐਸ਼ ਚੈਂਪੀਅਨਸ਼ਿਪ 2026 ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ। ਤਮਗਾ ਜੇਤੂਆਂ ਵਿਚ ਭਾਰਤੀ ਮਰਦਾਂ ਦੀ ਜੁਨੀਅਰ ਟੀਮ ਦੇ ਸੋਨੇ ਦਾ ਤਮਗਾ ਜੇਤੂ ਅਨਾਥ ਸਿੰਘ ਅਤੇ ਕਾਂਸੀ ਤਮਗਾ ਜੇਤੂ ਆਰਵੀਰ ਦੀਵਾਨ, ਯੁਸ਼ਾ ਨਸੀਫ ਅਤੇ ਗੁਰਵੀਰ ਸਿੰਘ ਸ਼ਾਮਲ ਨੇ। ਇਸ ਮੌਕੇ ਡਾ ਮਾਂਡਵੀਆ ਨੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਸਫਲਤਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਤੇ ਏਸ਼ੀਆਈ ਖੇਡਾਂ 2026 ਤੇ ਓਲੰਪਿਕ ਖੇਡਾਂ 2028 ਲਈ ਉਨ੍ਹਾਂ ਦੀਆਂ ਤਿਆਰੀਆਂ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਅੱਜ ਦੱਖਣੀ ਕੋਰੀਆ ਦੇ ਆਸਨ ਵਿਚ ਸ਼ੁਰੂ ਹੋਇਆ। ਭਾਰਤ ਦੇ ਤੁਸ਼ਾਰ ਸੁਵੀ ਜਾਪਾਨ ਦੇ ਸ਼ੋਗੋ ਉਗਾਵਾ ਤੋਂ ਹਾਰਨ ਤੋਂ ਬਾਅਦ ਮਰਦਾਂ ਦੇ ਸਿੰਗਲਸ ਮੁਕਾਬਲੇ ਤੋਂ ਬਾਹਰ ਹੋ ਗਏ ਨੇ। ਤਨਵੀ ਸ਼ਰਮਾ ਮਹਿਲਾ ਸਿੰਗਲਸ ਵਿਚ ਭਾਰਤ ਦੀ ਅਗਵਾਈ ਕਰੇਗੀ। ਪੀਵੀ ਸਿੰਧੂ ਅਤੇ ਉਨਤੀ ਹੁੱਡਾ ਹਿੱਸਾ ਨਹੀਂ ਲੈ ਰਹੇ। ਮਰਦਾਂ ਦੇ ਡਬਲਸ ਦੀ ਚੋਟੀ ਦੀ ਜੋੜੀ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਰਹੇ। ਇਹ ਟੂਰਨਾਮੈਂਟ 9 ਅਗਸਤ ਤੱਕ ਚੱਲੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੇਟ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਹੋਈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਜਾਂ ਲਾਭਪਾਤਰੀ ਨੂੰ ਅਨਾਜ ਵੰਡ ਵਿਚ ਕੋਈ ਕਮੀ ਨਹੀਂ ਹੋਵੇਗੀ। NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਚ ਜਾਰੀ। ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਚ ਵਿਸ਼ਵ ਜੁਨੀਅਰ ਸਕੁਐਸ਼ ਚੈਂਪੀਅਨਸ਼ਿਪ 2026 ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਅੱਜ ਦੱਖਣੀ ਕੋਰੀਆ ਦੇ ਆਸਨ ਚ ਸ਼ੁਰੂ ਹੋਇਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: ये आकाशवाणी है, खबरों के साथ मैं महताब आलम।
2: اپوزیشن ممبروں کی طرف سے مختلف معاملات پر دونوں ایوانوں میں رکاوٹ ڈالنے کی وجہ سے پارلیمنٹ میں تعطل جاری ہے. اوڈیشہ میں سیلاب کی صورتحال میں بہتری آ رہی ہے کیونکہ بڑے دریاؤں کے پانی کی سطح کم ہو رہی ہے. تمل ناڈو میں اپوزیشن لیڈر ادیا ندھی اسٹالن کو متنازع ریمارک کی وجہ سے پولیس تحویل میں لے لیا گیا ہے. پاکستان کے قبضے والے کشمیر کے باغ ضلع میں نہتے افراد پر پاکستانی فوج کے گولی چلانے سے بے چینی اور بڑھ گئی ہے. ابلائے ہرمز میں جہازوں پر پھر سے حملے کی وجہ سے امریکہ اور ایران کے درمیان جنگ ختم کرانے سے متعلق امن بات چیت پر غیر یقینی بڑھ گئی ہے. اور آسان میں کوریا ماسٹر بیڈمنٹن ٹورنامنٹ میں بھارت کے بیڈمنٹن کھلاڑیوں نے اپنی مہم کا آغاز کر دیا ہے. خبریں تفصیل سے. مختلف معاملات پر پوزیشن کے شور و غل کے سبب پارلیمنٹ کے دونوں ایوانوں کی کاروائی آج دن میں 2 بجے تک ملتوی کر دی گئی. ان میں نیٹ کے سوال پر طلبہ کے احتجاج کے دوران مبینہ پولیس کاروائی کا معاملہ بھی شامل تھا. جب پہلے التوا کے بعد دن میں 12 بجے راجیہ سبھا کی کاروائی پھر سے شروع ہوئی تو شور شرابے کے دوران چیئرمین سی پی رادھا کرشن نے سوالوں کا وقفہ شروع کیا. کئی اراکین نے سوالات پوچھے اور وزیروں نے ان کے جوابات دیے. تمام اپوزیشن ممبروں کے احتجاج اور نعرے بازی کی وجہ سے چیئرمین نے ایوان کی کاروائی دن میں 2 بجے تک ملتوی کر دی. اس سے پہلے جب دن میں 11 بجے ایوان کی کاروائی شروع ہوئی تو وزیروں نے ایوان میں ضروری دستاویزات پیش کیے. مکانات اور شہری امور کے بارے میں پارلیمانی قائمہ کمیٹی کے محکمے سے وابستہ رپورٹ ایوان میں پیش کی گئی. اس کے بعد چیئرمین سی پی رادھا کرشن نے شورغل کے دوران وقفہ صفر کی شروعات کی. حزب اختلاف کے رہنما ملک ارجن کھڑگے نے ایودھیا رام مندر میں چڑھاوے کی مبینہ چوری کا معاملہ اٹھایا. پارلیمانی امور کے وزیر کرن رجیجو نے کہا کہ کانگریس پارٹی اور سماجوادی پارٹی جو ایودھیا میں رام مندر کی مخالفت کر رہی ہیں مبینہ چڑھاوے کی چوری کا معاملہ اٹھا کر عوام کے سامنے ڈرامہ کر کے انہیں گمراہ کر رہی ہیں. انہوں نے یہ بھی کہا کہ یہ لوگ مگرمچھ کے آنسو بہا کر ملک کو گمراہ کر رہے ہیں اور انہیں ملک سے معافی مانگنی چاہیے. لوک سبھا کی کاروائی بھی اسی معاملے پر دن میں 2 بجے تک ملتوی کر دی گئی. جب لوک سبھا کی کاروائی دن میں 11 بجے شروع ہوئی اسپیکر اوم برلا نے سوالوں کا وقفہ شروع کرنے کی کوشش کی لیکن اپوزیشن ممبروں نے طلبہ کے احتجاج کے دوران پولیس کی مبینہ کاروائی کا معاملہ اٹھایا. اپوزیشن ممبر مبینہ پولیس کاروائی پر مرکزی وزیر داخلہ امیت شاہ کے بیان کا مطالبہ کر رہے تھے. جناب برلا نے سبھی اراکین پر زور دیا کہ وہ ایوان چلانے میں تعاون کریں اور کہا کہ سوالوں کے وقفے کے دوران خلل ڈالنا مناسب نہیں ہے. اسپیکر نے کہا کہ پارلیمنٹ نعرے بازی یا قدمے لانے کا پلیٹ فارم نہیں ہے. ہنگامہ جاری رہنے پر لوک سبھا کو 2 بجے تک ملتوی کر دیا گیا. بی جے پی نے کانگریس اور دیگر اپوزیشن پارٹیوں پر پارلیمنٹ کے مانسون اجلاس کی کاروائی میں رکھنا ڈالنے کا الزام لگایا ہے. نئی دلی میں آج صبح نامہ نگاروں سے گفتگو کرتے ہوئے بی جے پی کے قومی ترجمان سمبیت پاترا نے الزام لگایا کہ کانگریس اور اس کی ساتھی پارٹیاں سوالوں کے وقفے کے بعد بھی ایوان میں شوروغل کر رہی ہیں. انہوں نے یہ بھی الزام لگایا کہ اپوزیشن نے پارلیمنٹ کے دونوں ایوانوں میں عوام کے فائدے کے لیے منظور کیے گئے اہم بلوں پر ہونے والی بحث میں کوئی حصہ نہیں لیا. ان بلوں میں پیدائش اور اموات کے اندراج سے متعلق ترمیمی بل اور بینکرز بکس ایویڈینس بل 2026 بھی شامل ہے. بی جے پی کے ترجمان نے یہ الزام بھی لگایا کہ پارلیمنٹ کے واکر دوار پر احتجاج کر کے اپوزیشن ہندوؤں اور ہندو سنتوں کے جذبات کو ٹھیس پہنچا رہی ہے.
1: کروڑوں روپے خرچ ہوتے ہیں ایک سیشن کے اوپر. سبھی سانسد اپنے کھیتروں سے پرشن لے کر آتے ہیں. وہ چاہتے ہیں کہ پرشن پوچھا جائے, منترالے جواب دے, مگر جب سے سدن آرمبھ ہوا ہے کوشچن آور پارلیمنٹ میں ہو نہیں رہا. زیرو آور کے لیے پارلیمنٹ میں بادھائیں اتپن کی جا رہی, لگ بھگ کسی بل پہ چرچا نہیں ہو رہی.
2: اس کے علاوہ انہوں نے دعویٰ کیا کہ جھارکھنڈ میں ہزاروں طلبہ احتجاج کر رہے ہیں اور کانگریس نے ان کی حمایت میں ایک لفظ بھی نہیں بولا, جس سے ظاہر ہو جاتا ہے کہ وہ پیپر لیک جیسے معاملات میں الگ الگ موقف اختیار کر رہی ہے. قومی جمہوری اتحاد NDA پارلیمانی پارٹی کی حکمت عملی سے متعلق ہفتہ وار میٹنگ جسے

ਕੁੜੀ ਕਿਵੇਂ ਬੋਲ ਸਕਦਾ ਹੈ? ਮੋਹਨ ਕੰਨੂ ਛੋਟੇ ਸੋਹਨ ਨੇ ਵੀ ਆਖਾ ਕਿ ਲਾਲਾ ਜੀ ਆਪਣੇ ਵਾਸਤੇ ਕੁੜੀ ਬੋਲਣਾ ਸਾਡੇ ਵਾਸਤੇ ਔਖਾ ਕੰਮ ਹੈ। ਸਭ ਤੋਂ ਛੋਟੇ ਪੁੱਤਰ ਰੋਹਨ ਨੇ ਸਹਿਮਤੀ ਜ਼ਾਹਿਰ ਕਰਨ ਦੇ ਵੀ ਆਖਾ ਕਿ ਪਿਤਾ ਜੀ ਮੈਂ ਆਪ ਦੀ ਗੱਲ ਨਾਲ ਸਹਿਮਤ ਹਾਂ, ਪਰ ਆਪ ਪਹਿਲੇ ਸਾਡੀ ਰਹਿਨੁਮਾਈ ਕਰੋ। ਕਿਸਾਨ ਨੇ ਆਖਾ ਮੈਂ ਬਿਲਕੁਲ ਘਰੇ ਸਾਂ, ਸਾਡੇ ਖਾਨਦਾਨ ਵਿਚ ਕੁੜੀ ਬੋਲਣ ਦੀ ਇਕ ਰਸਮ ਹੈ ਤੇ ਤੁਸਾਂ ਵੀ ਇਵੇਂ ਹੀ ਕਰੇ ਸੋ। ਤੁਸਾਂ ਤ੍ਰੀਏ ਆਪਣੇ ਅੰਬ ਵਾਲੇ ਬਗੀਚੇ ਵਿਚ ਵੰਜੋ ਤੇ ਇਕ ਇਕ ਕਰਕੇ ਆਪਣੀ ਵਾਰੀ ਦੇ ਹਿਸਾਬ ਨਾਲ ਜਿਹੜੇ ਪਾਸੇ ਵੀ ਅੰਬ ਡੱਟੇ ਉਹ ਪਾਸੇ ਆਪਣੀ ਦੁਲਹਨ ਕੋ ਗੋਲਨ ਵੰਜੋ ਤੇ ਨਾਲ ਇਕ ਵਾਅਦਾ ਵੀ ਕਰੋ, ਬਾਗ ਵਿਚ ਇਕ ਇਕ ਨਵਾਂ ਅੰਬ ਦਾ ਬੂਟਾ ਵੀ ਲਾਓ ਤੇ ਉਹਦੀ ਦੇਖਭਾਲ ਵੀ ਕਰੇ ਸੋ। ਤ੍ਰੀਏ ਹੀ ਗੱਲ ਨਾਲ ਸਹਿਮਤ ਹੀ ਗਏ ਕਿ ਉਹ ਨਵਾਂ ਅੰਬ ਦਾ ਦਰਖਤ ਲਾ ਕੇ ਹੁੰਦੀ ਦੇਖਭਾਲ ਵੀ ਕਰੇ ਸਨ। ਪੁੱਤਰਾਂ ਨੇ ਆਪਣੇ ਪਿਓ ਦਾ ਹੁਕਮ ਮੰਨਿਆ ਤੇ ਅੰਬ ਦੇ ਦਰਖਤ ਦੇ ਥੱਲੇ ਬਹਿ ਕੇ ਅੰਬ ਡੱਠਣ ਦਾ ਇੰਤਜ਼ਾਰ ਕਰਨ ਲੱਗ ਪਏ। ਪਹਿਲੀ ਵਾਰੀ ਸਾਰੇ ਤੋਂ ਵੱਡੇ ਪੁੱਤਰ ਮੋਹਨ ਦੇ ਹਾਈ ਬਗੀਚੇ ਵਿਚ ਤੇਜ਼ ਹਵਾ ਚਲਦੀ ਪਈ ਹਾਈ। ਜਿਵੇਂ ਹੀ ਅੰਬ ਡੱਟਾ ਤੇ ਮੋਹਨ ਨੇ ਚਾਹ ਗਿੱਦਾ ਤੇ ਮੋਹਨ ਖੁਸ਼ ਥੀ ਗਿਆ ਕਿ ਅੰਬ ਦੱਖਣ ਵਾਲੇ ਪਾਸੇ ਡੱਟਾ ਆਏ। ਵਾਹ, ਇਹ ਤਾਂ ਬਹੁਤ ਚੰਗੀ ਗੱਲ ਏ, ਜਿਹੜੀ ਲੜਕੀ ਮੇਰੇ ਕੋ ਪਸੰਦ ਏ ਉਹ ਵੀ ਦੱਖਣ ਵਾਲੇ ਪਾਸੇ ਹੀ ਰਹਿੰਦੀ ਏ, ਮੈਂ ਹੀ ਪਾਸੇ ਵੰਜ ਕੇ ਹੁਣ ਕੋ ਆਪਣੀ ਸ਼ਾਦੀ ਦਾ ਪੈਗਾਮ ਦੇਸਾਂ। ਕੁਝ ਝੱਟ ਦੇ ਇੰਤਜ਼ਾਰ ਦੇ ਬਾਅਦ ਇਕ ਬਿਆ ਅੰਬ ਡੱਟਾ, ਹੁਣ ਵਾਰੀ ਸੋਹਨ ਦੀ ਹਾਏ। ਵਾਹ ਜੀ ਵਾਹ, ਅੰਬ ਕੋ ਕਿਵੇਂ ਪਤਾ ਹੈ? ਜੇ ਕੋ ਮੈਂ ਦਿਲੋਂ ਜਾਨ ਨਾਲ ਮੁਹੱਬਤ ਕਰੇਂਦਾ ਉਹ ਪੂਰਬ ਵਾਲੇ ਪਾਸੇ ਰਹਿੰਦੀ ਏ। ਸਭ ਦੇ ਛੋਟੇ ਪੁੱਤਰ ਰੋਹਨ ਦੀ ਵਾਰੀ ਆਈ ਤੇ ਅੰਬ ਜੰਗਲ ਵਾਲੇ ਪਾਸੇ ਵੰਜ ਡੱਟਾ। ਡੂਵੇ ਵੱਡੇ ਵੀਰਾਂ ਨੇ ਰੋਹਨ ਦੀ ਕਿਸਮਤ ਤੇ ਖੇਡਣਾ ਸ਼ੁਰੂ ਕਰ ਦਿੱਤਾ। ਰੋਹਨ ਦਾ ਮਜ਼ਾਕ ਉਡੇਂਦੇ ਵੀ ਵੱਡੇ ਵੀਰਾਂ ਨੇ ਆਖਾ ਕਿ ਕਿਆ ਹੁਣ ਤੂੰ ਜੰਗਲ ਵਾਲੇ ਪਾਸੇ ਵੈਸੇ? ਵਿਚਕਾਰ ਵਾਲੇ ਬਿਰਾਂ ਨੇ ਵੀ ਤਾਣੇ ਦਿੰਦੇ ਹੋਏ ਆਖਾ ਕਿ ਹੁਣ ਤੂੰ ਇਹ ਦੱਸਾ, ਹੁਣ ਤੂੰ ਜੰਗਲ ਵਿਚ ਕਹਿੰਦੇ ਨਾਲ ਸ਼ਾਦੀ ਕਰੇ ਸੀ, ਭੇੜ ਨਾਲ ਜਾਂ ਹਿਰਨ ਨਾਲ? ਛੋਟੇ ਬਿਰਾਂ ਰੋਹਨ ਨੇ ਜਵਾਬ ਦਿੱਤਾ ਤੇ ਮੇਕੂ ਯਕੀਨ ਏ ਕਿ ਮੇਕੂ ਆਪਣੀ ਕੁਆਰ ਜੰਗਲ ਵਾਲੇ ਪਾਸੇ ਹੀ ਮਿਲਵੇ ਸੀ। ਤੇ ਬਿਰਾਂ ਨੇ ਆਪਣਾ ਆਪਣਾ ਪੰਧ ਚੁਣ ਕੇ ਆਪਣਾ ਸਫ਼ਰ ਸ਼ੁਰੂ ਕੀਤਾ। ਸਾਰਿਆਂ ਕੋਲੋਂ ਵੱਡਾ ਪੁੱਤਰ ਆਪਣੀ ਮਹਿਬੂਬਾ ਕੰਨੇ ਗਿਆ ਜਿਹੜੀ ਦੱਖਣ ਵਾਲੇ ਪਾਸੇ ਰਹਿੰਦੀ ਆਈ ਤੇ ਆਪਣੇ ਗੋਡੇ ਦੇ ਬਲ ਬਹਿ ਕੇ ਆਪਣੀ ਸ਼ਾਦੀ ਦਾ ਪੈਗਾਮ ਦਿੱਤਾ। ਉਹ ਲੜਕੀ ਨੇ ਫੌਰਨ ਉਹ ਹਾਂ ਕਰ ਦਿੱਤੀ। ਦੂਜਾ ਪੁੱਤਰ ਸੋਹਨ ਜਿਹੜਾ ਪੂਰਬ ਵਾਲੇ ਪਾਸੇ ਗਿਆ ਹਾਈ, ਉਹਨੇ ਵੀ ਆਪਣੀ ਮਹਿਬੂਬਾ ਕੋ ਆਪਣੀ ਸ਼ਾਦੀ ਦਾ ਪੈਗਾਮ ਦਿੱਤਾ। ਹੁਣ ਕੁੜੀ ਨੇ ਵੀ ਫੌਰਨ ਹਾਂ ਕਰ ਦਿੱਤੀ। ਰੋਹਨ ਵੀ ਜੰਗਲ ਵਾਲੇ ਪਾਸੇ ਟੁਰਦਾ ਰਿਹਾ। ਬਹੁਤ ਸਫ਼ਰ ਤੈਅ ਕਰਨ ਦੇ ਬਾਅਦ ਵੀ ਕੋਈ ਇਨਸਾਨ ਨਜ਼ਰ ਕਹਿਣਾ ਆਇਆ, ਉਹ ਮਾਯੂਸ ਥੀ ਗਿਆ ਤੇ ਥੱਕ ਵੀ ਗਿਆ। ਰੋਹਨ ਨੇ ਆਰਾਮ ਕਰਨ ਵਾਸਤੇ ਕਈ ਜਹਾ ਦੀ ਤਲਾਸ਼ ਕੀਤੀ ਤੇ ਹੀ ਖੂਬਸੂਰਤ ਝੋਪੜੀ ਨਜ਼ਰ ਆਈ। ਰੋਹਨ ਉਹ ਝੋਪੜੀ ਦੇਖ ਕੇ ਹੈਰਾਨ ਥੀ ਗਿਆ। ਉਹ ਝੋਪੜੀ ਦੇ ਅੰਦਰ ਗਿਆ ਤੇ ਉੱਥਾ ਕੋਈ ਵੀ ਕਹਿਣਾ ਆਈ ਸਿਵਾਏ ਇਕ ਛੋਟੀ ਜਿਹੀ ਚੂਹੀ ਦੇ। ਰੋਹਨ ਸੋਚਣ ਲੱਗਾ ਕਿ ਇੱਥਾ ਤੇ ਕੋਈ ਵੀ ਕਹਿਣੀ। ਚੂਹੀ ਫੁਦਕ ਕੇ ਮੇਜ਼ ਤੇ ਚੜ ਬੈਠੀ ਤੇ ਰੋਹਨ ਕੋ ਆਖਿਆ, ਉਹ ਤੂੰ ਇਹ ਗੱਲ ਕਿਵੇਂ ਕਰ ਸਕਦੇ? ਮੈਂ ਹਾਂ ਨਾ। ਰੋਹਨ ਚੂਹੇ ਕੋ ਬੁਲੇਂਦਾ ਦੇਖ ਕੇ ਹੈਰਾਨ ਆਈ, ਲੇਕਿਨ ਤੂੰ ਤੇ ਇਕ ਛੋਟਾ ਜਿਹਾ ਚੂਹਾ ਹੈ, ਇਨਸਾਨ ਤੇ ਨਹੀਂ ਨਾ? ਚੂਹੀ ਨੇ ਜਵਾਬ ਦਿੱਤਾ, ਪਹਿਲੇ ਤੇ ਮੈਂ ਚੂਹਾ ਨਹੀਂ ਚੂਹੀ ਹਾਂ, ਦੂਜਾ ਮੇਕੋ ਪਰਮਾਤਮਾ ਦੀ ਦੇਣ ਹੈ ਕਿ ਮੈਂ ਇਨਸਾਨ ਦੀ ਭਾਸ਼ਾ ਵਿਚ ਗੱਲ ਕਰ ਸਕਦੀ ਹਾਂ, ਪਰ ਇਹ ਤੇ ਦੱਸ ਕਿ ਤੂੰ ਇੱਥਾ ਜੰਗਲ ਵਿਚ ਕਿਆ ਕਰੇਂਦਾ ਪਈ? ਮੈਂ ਆਪਣੀ ਮਹਿਬੂਬਾ ਕੋ ਗੋਲਣ ਆਇਆ। ਉਹ ਵੀ ਹੀ ਗਨਗੋਰ ਜੰਗਲ ਵਿਚ? ਚੂਹੀ ਹੈਰਾਨ ਆਈ, ਤੇ ਕੋ ਕਹਿ ਆਖੇ ਕਿ ਤੇ ਕੋ ਆਪਣੀ ਮਹਿਬੂਬਾ ਜੰਗਲ ਵਿਚ ਮਿਲਸੀ? ਚੂਹੀ ਨੇ ਆਖਾ ਕਿ ਹੀ ਜੰਗਲ ਵਿਚ ਤੇ ਕੋਈ ਲੜਕੀ ਕਹਿਣੀ, ਤੂੰ ਮੇਕੋ ਆਪਣੀ ਦੁਲਹਨ ਬਣਾ ਕੇ ਗਿਨ ਵੰਜ। ਰੋਹਨ ਬਹੁ ਹੈਰਾਨ ਥੀਆ, ਤੂੰ ਇਕ ਚੂਹੀ ਹੈ, ਮੈਂ ਕਿਵੇਂ ਤੇਕੋ ਆਪਣੀ ਦੁਲਹਨ ਬਣਾ ਕੇ ਗਿਨ ਵੰਜਾ? ਤੂੰ ਮੇਰਾ ਯਕੀਨ ਕਰ, ਮੈਂ ਭਾਵੇਂ ਇਕ ਚੂਹੀ ਹਾਂ, ਮੈਂ ਤੇਰੇ ਨਾਲ ਪਿਆਰ ਕਰੇ ਸਾਂ। ਚੂਹੀ ਨੇ ਰੋਹਨ ਕੋ ਸਮਝਾ

ਭਾਵਨਾ ਸ਼ੁਰੂ ਕੀਤਾ। ਹੁਣ ਵਾਸਤੇ ਡਾਂਸ ਕੀਤਾ। ਰੋਹਨ ਨੇ ਆਪਣਾ ਫੈਸਲਾ ਸੁਣਾਇਆ। ਠੀਕ ਹੈ, ਮੈਂ ਤੇਕੋ ਆਪਣੀ ਦੁਲਹਨ ਬਣੇ ਸਾਂ। ਛੁਈ ਬਹੁਤ ਖੁਸ਼ ਥੀ। ਹੁਣ ਵਾਅਦਾ ਕੀਤਾ ਕਿ ਉਹ ਰੋਹਨ ਦੇ ਵਾਪਸ ਆਵਣ ਦਾ ਇੰਤਜ਼ਾਰ ਕਰੇ ਸੀ। ਤੇ ਭਰਾ ਘਰ ਵਾਪਿਸ ਆਏ ਤੇ ਕਿਸਾਨ ਨੇ ਆਪਣੇ ਪੁੱਤਰਾਂ ਕੋਲੋਂ ਪੁੱਛਿਆ ਕਿ ਕਿਆ ਤੁਹਾਨੂੰ ਆਪਣੀ ਆਪਣੀ ਦੁਲਹਨ ਲੱਭ ਪਈ ਹੈ? ਵੱਡੇ ਪੁੱਤਰ ਨੇ ਆਖਿਆ, ਜੀ ਮੈਂ ਗੋਲ ਗਿੱਧੀ ਏ, ਬਹੁਤ ਸੋਹਣੀ ਏ, ਉੱਚਾ ਕੱਦ ਤੇ ਮੋਟੀਆਂ ਮੋਟੀਆਂ ਅੱਖਾਂ। ਵਿਚਕਾਰ ਵਾਲੇ ਪੁੱਤਰ ਸੋਹਣ ਨੇ ਵੀ ਆਪਣੀ ਗੋਲੀ ਵੀ ਕੁੜੀ ਦੀ ਤਾਰੀਫ ਵਿਚ ਕਸੀਦੇ ਪੜੇ ਕਿ ਹੁੰਦੇ ਸੁਨਹਿਰੀ ਵਾਲ ਹਨ ਤੇ ਉਹ ਬਹੁਤ ਮਿੱਠੀ ਆਵਾਜ਼ ਦੀ ਮਾਲਕਿਨ ਏ। ਮੋਹਨ ਤੇ ਸੋਹਨ ਨੇ ਛੋਟੇ ਵਿਰਾਹ ਕੰਨੂ ਹੁੰਦੀ ਥੀਵਣ ਵਾਲੀ ਦੁਲਹਨ ਬਾਰੇ ਪੁੱਛਿਆ ਕਿ ਕਿਆ ਹੁੰਦੇ ਵੱਡੇ ਵੱਡੇ ਕੰਨ ਤੇ ਹੀ ਲੰਬੀ ਪੁੱਛੇ। ਮਿਹਰਬਾਨੀ ਕਰਕੇ ਖੇਲਣਾ ਬੰਦ ਕਰੋ, ਮੇਰੀ ਕੁੜੀ ਬਹੁ ਵਫ਼ਾਦਾਰ ਤੇ ਖੂਬਸੂਰਤ ਲਿਬਾਸ ਵਿਚ ਏ। ਬਤੋ ਕੋਈ ਸ਼ਹਿਜ਼ਾਦੀ ਹੋ ਸੀ? ਹਾਂ, ਜਿਹੜੇ ਵੇਲੇ ਉਹ ਮੇਰੇ ਵਾਸਤੇ ਗਾਂਧੀ ਹੈ ਤੇ ਮੈਂ ਬਹੁਤ ਖੁਸ਼ ਸੀਗਾ। ਡੂਵੇ ਬਿਰਾ ਰੋਣ ਦੇ ਜਵਾਬ ਨਾਲ ਖੁਸ਼ ਕਹਿਣਾ ਹਨ। ਕੁਝ ਦਿਨ ਗੁਜ਼ਰਨ ਦੇ ਬਾਅਦ ਕਿਸਾਨ ਨੇ ਤਰੇਬਾਲੇ ਦੀ ਥੀਵਣ ਵਾਲੀ ਦੁਲਹਨ ਦਾ ਇਮਤਿਹਾਨ ਗਿਣਨ ਬਾਰੇ ਸੋਚਿਆ। ਮੈਂ ਇਹ ਦੇਖਣਾ ਚਾਹੁੰਦਾ ਕਿ ਤੁਹਾਡੀ ਉਹ ਦੁਲਹਨ ਰੋਟੀ ਪਕਾ ਸਕਦੇ ਨੇ ਕਿ ਨਹੀਂ। ਉਹਨਾਂ ਕੋ ਆਖੋ ਕਿ ਮੇਰੇ ਵਾਸਤੇ ਰੋਟੀ ਪਕਾਵੇਨ। ਡੂਵੇ ਵੱਡੇ ਬਿਰਾ ਹੋ ਗੱਲ ਵਾਸਤੇ ਰਾਜ਼ੀ ਥੀ ਗਏ। ਰੋਹਨ ਚੁੱਪ ਰਿਹਾ। ਉਹ ਪਰੇਸ਼ਾਨ ਆਏ ਕਿ ਇਕ ਚੁਈ ਕੋਈ ਕੰਮ ਨਹੀਂ ਕਰ ਸਕਦੀ। ਉਹ ਵਾਲਾ ਹੁਣ ਜੰਗਲ ਵਿਚ ਗਿਆ। ਚੁਈ ਰੋਹਨ ਕੋ ਦੇਖ ਕੇ ਬਹੁਤ ਖੁਸ਼ ਥਈ। ਮੇਰੇ ਕੋ ਉਮੀਦ ਆਈ ਤੁਸਾਂ ਜ਼ਰੂਰ ਆਸੋ, ਪਰ ਅੱਜ ਤੁਸਾਂ ਮੇਰੇ ਕੋ ਕੁਝ ਪਰੇਸ਼ਾਨ ਲੱਗਦੇ ਪਏ ਹੋ। ਰੋਹਨ ਨੇ ਉਦਾਸੀ ਨਾਲ ਆਖਿਆ ਕਿ ਮੇਰੇ ਪਿਓ ਨੇ ਹਰ ਪੁੱਤਰ ਦੀ ਦੁਲਹਨ ਨੂੰ ਰੋਟੀ ਪਕਾਉਣ ਵਾਸਤੇ ਆਖਿਆ, ਪਰ ਤੂੰ ਨਾ ਪਕਾ ਸਕਸੇ ਤੇ ਉਹ ਸਾਰੇ ਮੇਰੇ ਤੇ ਖਿਲ ਸਨ। ਜੇਕਰ ਮੈਂ ਆਖਾ ਕਿ ਮੈਂ ਪਕਾ ਸਕਦੀ ਹਾਂ, ਵਲ ਤੇ ਤੁਹਾਡੇ ਉੱਤੇ ਕਹਿਣਾ ਖਿਲਸਨ? ਰੋਹਨ ਹੈਰਾਨ ਆਈ, ਮੈਂ ਤੇ ਕੜਾਈ ਨਹੀਂ ਸੁਣਿਆ ਕੋਈ ਚੁਈ ਰੋਟੀ ਪਕਾ ਸਕਦੀ ਹੈ। ਮੈਂ ਪਕਾ ਇਨਸਾਨ। ਇਹ ਆਖ ਕੇ ਚੁਈ ਮੇਜ਼ ਤੇ ਥੱਲੇ ਆਈ ਤੇ ਹੁਣ ਤਰੇ ਵਾਰੀ ਇਕ ਚਾਂਦੀ ਦੀ ਘੰਟੀ ਵਜਾਈ। ਉਹ ਘੰਟੀ ਸੁਣ ਕੇ ਬਹੁ ਸਾਰੇ ਚੂਹੇ ਪਤਾ ਨੀ ਕਿਥੋਂ ਆ ਗਏ। ਉਹ ਸਾਰੇ ਚੂਹੇ ਆਸੇ ਪਾਸੇ ਖੜੇ ਥੀ ਗਏ ਤੇ ਚੂਹੀ ਉਹਨਾਂ ਦੇ ਸਾਹਮਣੇ ਇਕ ਮੱਲਿਕਾ ਵਾਂਗੂ ਖੜੀ ਆਈ। ਹਰ ਚੂਹਾ ਮੇਰੇ ਵਾਸਤੇ ਇਕ ਇਕ ਕਣਕ ਦਾ ਦਾਣਾ ਗਿਣ ਕੇ ਆਵੇ। ਰੋਹਨ ਨੇ ਸਭ ਦੇਖ ਕੇ ਬਹੁਤ ਹੈਰਾਨ ਥਿਆ ਕਿ ਡੇਦੇ ਡੇਦੇ ਸਾਰੇ ਚੂਹੇ ਬਾਹਰ ਲੱਗੇ ਗਏ ਤੇ ਕੁਝ ਦੇਰ ਬਾਅਦ ਉਹ ਸਾਰੇ ਚੂਹੇ ਆਪਣੇ ਆਪਣੇ ਮੂੰਹ ਵਿਚ ਇਕ ਕਣਕ ਦਾ ਦਾਣਾ ਗਿਣ ਕੇ ਵਾਪਸ ਆਏ। ਚੂਹੇ ਨੇ ਉਹ ਸਾਰੇ ਦਾਣੇ ਇਕੱਠੇ ਕੀਤੇ ਤੇ ਇਕ ਮਜ਼ੇਦਾਰ ਰੋਟੀ ਬਣਾਈ। ਤ੍ਰੇਬਰਾ ਆਪਣੀ ਆਪਣੀ ਦੁਲਹਨ ਦੇ ਹੱਥ ਦੀ ਬਣੀ ਰੋਟੀ ਗਿਣ ਕੇ ਆਪਣੇ ਪਿਓ ਕੋਲ ਵਾਪਸ ਆਏ। ਸਭ ਕੋਲੋਂ ਵੱਡੇ ਪੁੱਤਰ ਨੇ ਜਵਾਹਰ ਦੀ ਰੋਟੀ ਪੇਸ਼ ਕੀਤੀ। ਪਿਓ ਨੇ ਖੁਸ਼ ਥੀ ਕੇ ਆਖਾ ਕਿ ਬਹੁਤ ਚੰਗੀ ਗੱਲ ਏ ਜਵਾਹਰ ਦੀ ਰੋਟੀ, ਅਸਾਂ ਮਿਹਨਤ ਕਸ਼ ਇਨਸਾਨਾਂ ਵਾਸਤੇ ਬਹੁਤ ਵਧੀਆ ਖੁਰਾਕ ਏ। ਦੂਜੇ ਪੁੱਤਰ ਨੇ ਜੌ ਦੀ ਰੋਟੀ ਪੇਸ਼ ਕੀਤੀ। ਪਿਓ ਖੁਸ਼ ਥੀ ਗਿਆ, ਜੌ ਦੀ ਰੋਟੀ ਵੀ ਚੰਗੀ ਖੁਰਾਕ ਦੇ ਨਾਲ ਸਵਾਦ ਕਨੂੰ ਭਰਪੂਰ ਹੁੰਦੀ ਏ। ਤੇ ਹੁਣ ਵਾਰੀ ਰੋਹਨ ਦੀ ਆਈ। ਰੋਹਨ ਨੇ ਕਣਕ ਦੀ ਰੋਟੀ ਪੇਸ਼ ਕੀਤੀ। ਪਿਓ ਨੇ ਰੋਟੀ ਦੇਖ ਕੇ ਆਖਾ, ਓ ਇਹ ਕਣਕ ਦੀ ਰੋਟੀ ਏ? ਤੇਰੀ ਥੀਵਣ ਵਾਲੀ ਦੁਲਹਨ ਯਕੀਨਨ ਬਹੁ ਰਹੀਸ ਹੋ ਸੀ। ਵੱਡੇ ਪੁੱਤਰ ਨੇ ਪੁੱਛਿਆ ਕਿ ਕਿਆ ਉਹ ਕੋਈ ਸ਼ਹਿਜ਼ਾਦੀ ਏ? ਰੋਹਨ ਨੇ ਗਰਵ ਨਾਲ ਆਖਾ ਕਿ ਹੁਣ ਤਰੇ ਵਾਰੀ ਇਕ ਚਾਂਦੀ ਦੀ ਘੰਟੀ ਵਜਾਈ ਤੇ ਮੁਲਾਜ਼ਮਾਂ ਨੇ ਹਰ ਸ਼ਹਿ ਹੁੰਦੇ ਅੱਗੋਂ ਪੇਸ਼ ਕਰ ਦਿੱਤੇ। ਪਿਓ ਨੇ ਆਪਣਾ ਫੈਸਲਾ ਸੁਣਾਇਆ। ਮੈਂ ਆਪਣੇ ਤ੍ਰਿਆ ਪੁੱਤਰਾਂ ਨਾਲ ਬਹੁਤ ਖੁਸ਼ ਹਾਂ, ਸਾਰੀਆਂ ਕੁੜੀਆਂ ਨੇ ਬਹੁਤ ਚੰਗੀ ਰੋਟੀ ਪਕਾਈ ਏ। ਹਿੰਦੇ ਕੰਨੂ ਪਹਿਲੇ ਕਿ ਤੁਸਾਂ ਉਹਨਾਂ ਕੋ ਘਰ ਗਿਲਾਓ, ਮੈਂ ਚਾਹੁੰਦਾ ਕਿ ਆਪਣੇ ਵਾਸਤੇ ਚੰਗੇ ਜੇ ਕੱਪੜੇ ਸਿਵਾਵਾਂ। ਮੋਹਨ ਵੱਡੇ ਨੇ ਆਖਾ, ਮੇਰੀ ਦੁਲਹਨ ਬਹੁਤ ਚੰਗਾ ਕੱਪੜਾ ਬੁਣਦੀ ਹੈ। ਸੋਹਨ ਨੇ ਵੀ ਆਪਣੀ ਦੁਲਹਨ ਦੀ ਸਿਲਾਈ ਬੁਣਾਈ ਦੀ ਤਾਰੀਫ ਕੀਤੀ। ਰੋਹਨ ਚੁੱਪ ਰਹਿ ਗਿਆ। ਹੁਕਮ ਮਲੂਮ ਆਈ ਕਿ ਚੂਹੀ ਇਹ ਸਭ ਨਹੀਂ ਕਰ ਸਕਦੀ। ਰੋਹਨ ਜੰਗਲ ਵਿਚ ਹੁਣ ਮਹਿਲ ਦੇ ਪਾਸੇ ਟੁਰ ਪਿਆ। ਚੂਹੀ ਨੇ ਡਿੱਠਾ, ਇਹ ਫਿਰ ਵੀ ਅੱਜ ਵੀ ਪਰੇਸ਼ਾਨ ਏ। ਰੋਹਨ ਨੇ ਉਦਾਸੀ ਭਰੀ ਆਵਾਜ਼ ਵਿਚ ਆਖਾ ਕਿ ਮੈਨੂੰ ਨਹੀਂ ਲੱਗਦਾ ਕਿ ਤੂੰ ਇਹ ਕਰ ਸਕਸੇ। ਮੈਂ ਅੱਜ ਤੱਕ ਨਹੀਂ ਸੁਣਿਆ ਕਿ ਕੋਈ ਚੂਹੀ ਕੱਪੜੇ ਸੀਂਦੀ ਹੋਵੇ। ਚੂਹੀ ਨੇ ਇਹ ਆਖ ਕੇ ਰੋਹਨ ਦੀ ਪਰੇਸ਼ਾਨੀ ਦੂਰ ਕਰ ਦਿੱਤੀ। ਕੋਈ ਸ਼ੱਕ ਹੈ ਨੀ, ਰੋਹਨ ਦੀ ਦੁਲਹਨ ਕੋਈ ਵੀ ਕੰਮ ਕਰ ਸਕਦੀ ਹੈ। ਚੂਹੀ ਨੇ ਵੱਲ ਇਕ ਦਫਾ
ਤਰੇ ਵਾਰੀ ਚਾਂਦੀ ਦੀ ਘੰਟੀ ਵਜਾਈ, ਸਾਰੇ ਚੂਹੇ ਚੂਹੀ ਹੁੰਦੇ ਸਾਹਮਣੇ ਇਕੱਠੇ ਥੀ ਗਏ ਤੇ ਹੁੰਦੇ ਹੁਕਮ ਦਾ ਇੰਤਜ਼ਾਰ ਕਰਨ ਲੱਗ ਪਏ। ਤੁਸਾਂ ਸਾਰੇ ਵੰਜ ਕੇ ਮੇਰੇ ਵਾਸਤੇ ਬੇਹਤਰੀਨ ਸੋਨੇ ਚਾਂਦੀ ਦੇ ਰੇਸ਼ਮ ਦੇ ਧਾਗੇ ਗੋਲ ਘਿਨਾਓ। ਸਾਰੇ ਚੂਹੇ ਗਾਇਬ ਥੀ ਗਏ ਤੇ ਜਿਹੜੇ ਵੇਲੇ ਵਾਪਿਸ ਆਏ ਤੇ ਉਨ੍ਹਾਂ ਦੇ ਮੂੰਹ ਵਿਚ ਇਕ ਇਕ ਖੂਬਸੂਰਤ ਧਾਗਾ ਆਈ। ਚੂਹੀ ਨੇ ਚਰਖੇ ਤੇ ਉਨ੍ਹਾਂ ਧਾਗੇ ਕੋ ਕਤੇ ਤੇ ਵੇ ਇਕ ਸੋਹਣਾ ਕਪੜਾ ਤਿਆਰ ਕੀਤਾ। ਉਹ ਇੰਜਾ ਕਪੜਾ ਹੈ ਜਿਹੜਾ ਸਾਰੇ ਦਾ ਸਾਰਾ ਇਕ ਛੋਟੀ ਜਿਹੀ ਡੱਬੇ ਵਿਚ ਤੈਅ ਥੀ ਗਿਆ ਹੈ। ਉਹ ਡਿੱਬੇ ਰੋਹਨ ਕੋ ਡੇਂਦੇ ਵੇ ਚੂਹੀ ਨੇ ਆਖਾ, ਇਹ ਕਪੜਾ ਜ਼ਰੂਰ ਤੁਹਾਡੇ ਲਾਲਾ ਜੀ ਕੋ ਪਸੰਦ ਆ ਸੀ। ਰੋਹਨ ਉਹ ਕਪੜਾ ਘਰ ਘਿਨ ਆਇਆ। ਵੱਡੇ ਪੁੱਤਰ ਮੋਹਨ ਨੇ ਸੂਤੀ ਤੇ ਵਿਚਕਾਰ ਵਾਲੇ ਪੁੱਤਰ ਸੋਹਨ ਨੇ ਖੱਦਰ ਦਾ ਕਪੜਾ ਪੇਸ਼ ਕੀਤਾ। ਜਿਹੜੇ ਵੇਲੇ ਰੋਹਨ ਨੇ ਛੋਟੀ ਜਿਹੀ ਡਿੱਬੀ ਆਪਣੇ ਪਿਓ ਦੇ ਅੱਗੋ ਪੇਸ਼ ਕੀਤੀ ਤੇ ਦੋਵੇਂ ਬਿਰਾ ਖੇਲਣ ਲੱਗ ਪਏ। ਉਨ੍ਹਾਂ ਦੀ ਖੇਲ ਬੰਦ ਥੀ ਗਈ ਜਿਹੜੇ ਵੇਲੇ ਉਨ੍ਹਾਂ ਦੇ ਪਿਓ ਨੇ ਉਹ ਡਿੱਬੀ ਖੋਲੀ ਤੇ ਹੁੰਦੇ ਵਿਚੋਂ ਹੀ ਖੂਬਸੂਰਤ ਕਪੜਾ ਬਾਹਰ ਕੱਢਿਆ। ਵਾਹ ਓਏ, ਇਹ ਹੁਣ ਕਿਵੇਂ ਬਣਾ ਗਿਦੈ? ਪਿਓ ਹੈਰਾਨ ਆਈ। ਰੋਹਨ, ਮੇਖੋ ਤੇਰੀ ਦੁਲਹਨ ਕੋਈ ਸ਼ਹਿਜ਼ਾਦੀ ਲੱਗਦੀ ਏ। ਹੁਣ ਤੁਸਾਂ ਤੀਏ ਆਪਣੀ ਆਪਣੀ ਦੁਲਹਨਾਂ ਕੋ ਘਰ ਘਿਨਾਓ। ਮੈਂ ਉਨ੍ਹਾਂ ਸਾਰਿਆਂ ਨਾਲ ਮਿਲਣਾ ਚਾਹੁੰਦਾ ਹਾਂ। ਇਹ ਖਬਰ ਸੁਣ ਕੇ ਚੂਹੀ ਬਹੁਤ ਖੁਸ਼ ਥੀ। ਹੁਣ ਇਹ ਖੂਬਸੂਰਤ ਲਿਬਾਸ ਪਾਤਾ ਤੇ ਚਾਂਦੀ ਦੀ ਘੰਟੀ ਵਜਾਈ ਤੇ ਹੁਣ ਇਕ ਬੱਗੀ ਤੇ ਪੰਜ ਕੋਚਵਾਨਾਂ ਕੋ ਹਾਜ਼ਰ ਥੀਵਨ ਦਾ ਹੁਕਮ ਦਿੱਤਾ। ਚੂਹੀ ਹੁਣ ਬੱਗੀ ਵਿਚ ਇਕ ਕੋਚਵਾਨ ਦੇ ਨਾਲ ਬਹਿ ਗਈ ਤੇ ਇਕ ਬੇ ਮੁਲਾਜ਼ਮ ਕੋ ਵੀ ਨਾਲ ਬੁਲਾਇਆ। ਬੱਗੀ ਰੋਹਨ ਦੇ ਘਰ ਵਾਲੇ ਪਾਸੇ ਰਵਾਨਾ ਥੀ ਗਈ। ਰੋਹਨ ਵੀ ਬੱਗੀ ਦੇ ਨਾਲ ਨਾਲ ਟੁਰ ਪਿਆ। ਰੋਹਨ ਨੇ ਚੂਹੀ ਕੋ ਆਖਾ, ਤੂੰ ਪਰੇਸ਼ਾਨ ਨਾ ਥੀਵੀ, ਮੈਂ ਤੇਰੀ ਹਿਫਾਜ਼ਤ ਕਰੇ ਸਾਂ। ਜੰਗਲ ਵਿਚੋਂ ਲੰਘਦੇ ਵੇ ਉਹ ਇਕ ਸ਼ਹਿਰ ਵਿਚ ਪਹੁੰਚੇ। ਰਸਤੇ ਵਿਚ ਦਰਿਆ ਆਈ ਤੇ ਉਨ੍ਹਾਂ ਕੋ ਉਹ ਦਰਿਆ ਪਾਰ ਕਰਨੀ ਆਏ। ਹੁਣ ਡਿਟਾ ਕਿ ਚੂਹੇ ਦਾ ਹੀ ਗਿਰੋਹ ਆਂਦਾ ਪਿਆ। ਉਹ ਖਿਲਿਆ ਤੇ ਲੱਤ ਮਾਰ ਕੇ ਸਾਰਿਆਂ ਕੋ ਦਰਿਆ ਵਿਚ ਚਸਟਿਆ। ਰੋਹਨ ਕੋ ਇੰਜ ਹਾਸੇ ਦੀ ਅਸਲ ਉਮੀਦ ਕਹਿਣਾ ਆਈ, ਤੇ ਇਹ ਕਿਉ ਕੀਤਾ ਤੇ ਇਹ ਕਿਵੇਂ ਕੀਤਾ? ਤੇ ਮੇਰੀ ਦੁਲਹਨ ਕੋ ਦਰਿਆ ਵਿਚ ਸੱਟ ਦਿੱਤਾ ਹੈ। ਤੇਰੀ ਦੁਲਹਨ ਤੇ ਉਹ ਚੂਹੀ? ਇਹ ਆਖ ਕੇ ਉਹ ਨਿਰਦਈ ਆਦਮੀ ਖਿੰਦਾ ਵਿਆ ਲੰਘ ਗਿਆ। ਰੋਹਨ ਚੂਹੀ ਕਿਤੇ ਬਹੁਤ ਪਰੇਸ਼ਾਨ ਥੀ ਆ। ਹੁਣ ਦਰਿਆ ਵਿਚ ਡਿੱਟਾ ਪਰ ਹੁਣ ਕੋਈ ਵੀ ਨਜ਼ਰ ਕਹਿਣਾ ਆਇਆ। ਹੁਣ ਰੋਂਦੇ ਰੋਂਦੇ ਬੁਰਾ ਹਾਲ ਆਈ। ਮੇਰੀ ਗਾਲ ਸੁਣ ਮੇਰੀ ਮਹਿਬੂਬਾ, ਮੇਰੇ ਕੋ ਅਫਸੋਸ ਹੈ ਕਿ ਤੂੰ ਪਾਣੀ ਵਿਚ ਬੁੱਢ ਗਈ। ਇਹ ਆਖਣ ਦੇ ਬਾਅਦ ਰੋਹਨ ਨੇ ਮੁੜ ਕੇ ਡਿੱਟਾ ਤੇ ਉਹਦੇ ਸਾਹਮਣੇ ਇਕ ਖੂਬਸੂਰਤ ਬੱਗੀ ਖੜੀ ਆਈ ਤੇ ਹੁੰਦੇ ਅੰਦਰ ਇਕ ਨਿਹਾਇਤ ਖੂਬਸੂਰਤ ਲੜਕੀ ਬੈਠੀ ਆਈ। ਰੋਹਨ ਇਹ ਬੱਗੀ ਦੇਖ ਕੇ ਬਹੁਤ ਖੁਸ਼ ਥਿਆ ਤੇ ਉਹ ਜਿਵੇਂ ਹੀ ਉਹਦੇ ਨਜ਼ਦੀਕ ਆਇਆ ਖੂਬਸੂਰਤ ਲੜਕੀ ਨੇ ਆਖਾ, ਰੋਹਨ ਤੂੰ ਮੇਰੇ ਨਾਲ ਬੱਗੀ ਵਿਚ ਨਾ ਬਹਾਸੇ। ਲੜਕੀ ਨੇ ਸ਼ਰਮਿੰਦੇ ਵੇ ਆਖਿਆ, ਤੁਸਾਂ ਮੇਕੋ ਉਂਝੇ ਵੇਲੇ ਆਪਣੀ ਦੁਲਹਨ ਬਣਾਇਆ ਜੱਡਣ ਮੈਂ ਇਕ ਚੂਹੀ ਹਾਂ। ਮੇਕੋ ਯਕੀਨ ਏ ਤੁਸਾਂ ਮੇਕੋ ਕਹਿਣਾ ਠੁਕਰੇ ਸੋ। ਉਹ ਚੂਹੀ ਤੂੰ ਆਵੇ? ਰੋਹਨ ਨੇ ਖੁਸ਼ ਥੀ ਕੇ ਪੁੱਛਿਆ। ਹਾਂ, ਉਹ ਚੂਹੀ ਮੈਂ ਹੀ ਹਾਂ, ਇਕ ਜਾਦੂ ਕਰਕੇ। ਇਹ ਜਾਦੂ ਕਦਾਈ ਖਤਮ ਨਹੀਂ ਥਿੰਦਾ ਅਗਰ ਤੂੰ ਮੇਕੋ ਆਪਣੀ ਦੁਲਹਨ ਦੇ ਰੂਪ ਵਿਚ ਕਬੂਲ ਨਾ ਕਰੇਂਦਾ। ਜੇ ਹੁਣ ਆਦਮੀ ਨੇ ਮੇਕੋ ਦਰਿਆ ਵਿਚ ਨਾ ਸੱਟਿਆ ਹੁੰਦਾ ਮੈਂ ਹੀ ਰੂਪ ਵਿਚ ਨਾ ਆ ਸਕਾ ਹਾਂ। ਹੁਣ ਜਾਦੂ ਦਾ ਅਸਰ ਖਤਮ ਥੀ ਗਏ। ਹੁਣ ਅਸਾਂ ਤੁਹਾਡੇ ਅੱਬੂ ਨਾਲ ਮਿਲ ਸਕਦੇ ਸੇ ਤੇ ਮੇਰੀ ਸਲਤਨਤ ਬਣ ਸਕਦੇ ਸੇ। ਮੈਂ ਵਾਕਈ ਇਕ ਸ਼ਹਿਜ਼ਾਦੀ ਹਾਂ, ਮੇਰਾ ਯਕੀਨ ਕਰ। ਤੇ ਹੁਣ ਉਹ ਦੁਬਾਰਾ ਰੋਹਨ ਦੇ ਘਰ ਵਾਲੇ ਪਾਸੇ ਬੱਗੀ ਵਿਚ ਬਹਿ ਕੇ ਟੁਰ ਪਏ। ਰੋਹਨ ਦਾ ਪਿਓ ਤੇ ਹੁੰਦੇ ਵਿਰਾ ਸ਼ਹਿਜ਼ਾਦੀ ਨੂੰ ਦੇਖ ਕੇ ਹੈਰਾਨ ਥੀ ਗਏ। ਲਾਲਾ ਜੀ, ਇਹ ਮੇਰੀ ਦੁਲਹਨ ਏ। ਰੋਹਨ ਨੇ ਆਪਣੀ ਦੁਲਹਨ ਦਾ ਤਾਰੂਫ ਕਰਵਾਇਆ। ਪਿਓ ਨੇ ਆਸ਼ੀਰਵਾਦ ਦਿੱਤਾ ਤੇ ਆਖਾ ਕਿ ਤੇਰੀ ਦੁਲਹਨ ਵਾਕਈ ਇਕ ਸ਼ਹਿਜ਼ਾਦੀ ਏ, ਇਹ ਤੇ ਕੋਈ ਕਿੱਥੋਂ ਮਿਲੀ ਏ? ਸਾਰੀ ਕਹਾਣੀ ਰੋਹਨ ਨੇ ਤਫਸੀਲ ਨਾਲ ਸੁਣਾਈ। ਜੰਗਲ ਵਿਚੋਂ ਗੋਲਮ ਜਿੰਦਾ ਇਸ਼ਾਰਾ ਅੰਬ ਦੇ ਦਰਖਤ ਤੋਂ ਡੱਟੇ ਅੰਬ ਨੇ ਕੀਤਾ ਹੈ। ਡੱਟੇ ਦੇ ਅੰਬ ਨੇ ਜੇਕਰ ਸਾਡੇ ਕੀਤੇ ਵੀ ਜੰਗਲ ਦੇ ਪਾਸੇ ਦਾ ਇਸ਼ਾਰਾ ਕੀਤਾ ਹੁੰਦਾ ਤੇ ਇਹ ਸ਼ਹਿਜ਼ਾਦੀ ਸਭ ਕੋ ਮਿਲ ਸਕਦੀ ਹੈ। ਇੰਜਾ ਡੂਵੇ ਬਿਨਾ ਆਪਸ ਵਿਚ ਖੁਸਰ ਖੁਸਰ ਕਰੇਂਦੇ ਪਏ ਹਨ, ਮਗਰ ਉਹ ਡੂਵੇ ਗਲਤ ਹਨ। ਰੋਹਨ ਕੋ ਇਹ ਸ਼ਹਿਜ਼ਾਦੀ ਆਪਣੀ ਮਿਹਰਬਾਨੀ ਕਰਕੇ ਮਿਲਿਆ ਹੈ। ਰੋਹਨ ਦੇ ਪਿਓ ਨੇ
ਉਹਨੇ ਦੋਵੇਂ ਕੋ ਬਹੁ ਬਹੁ ਮੁਬਾਰਕਬਾਦ ਦਿੱਤੀ ਤੇ ਵਾਜੇ ਗਾਜੇ ਦੇ ਨਾਲ

ਸਮੀਨ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਗੱਲ ਕਰਾਂਗੇ ਫਿਰੋਜ਼ ਸ਼ਾਹ ਮਹਿਤਾ ਹੋਰਾਂ ਦੀ ਆਜ਼ਾਦੀ ਗੁਲਾਟੀਏ ਉਨ੍ਹਾਂ ਦੀ ਜਨਮ ਸ਼ਤਾਬਦੀ ਤੇ ਉਨ੍ਹਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕਰਾਂਗੇ ਕਥਾ ਲੋਕ ਵਿਚ ਅੱਜ ਕਥਾ ਪੇਸ਼ ਕੀਤੀ ਜਾਏਗੀ ਰੁੱਖ ਤੇ ਮਨੁੱਖ ਪ੍ਰੋਗਰਾਮ ਨਜ਼ਰਾਨਾ ਦੇ ਵਿਚ ਆਪਣੇ ਦੋਸਤਾਂ ਦੇ ਖੱਤ ਵੀ ਸ਼ਾਮਲ ਕਰਾਂਗੇ ਤੇ ਨਾਲ ਹੀ ਨਾਲ ਉਨ੍ਹਾਂ ਦੇ ਪਸੰਦ ਦੇ ਗੀਤ ਵੀ ਪੇਸ਼ ਕੀਤੇ ਜਾਣਗੇ ਸੋ ਦੋਸਤੋ ਇਹ ਸੀ ਵੇਰਵਾ ਅੱਜ ਦੇ ਪੇਸ਼ ਹੋਣ ਵਾਲੇ ਪ੍ਰੋਗਰਾਮਸ ਦਾ ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਦੋਸਤ ਮੋਨਿਕਾ ਮਹਿਤਾ

ਚੱਲੀਆਂ ਨੇ। ਦੋਸਤੋ ਅੱਜ ਅਸੀਂ ਅੱਜ ਦੀ ਗੱਲ ਦੇ ਵਿਚ ਗੱਲ ਕਰ ਰਹੇ ਹਾਂ ਫਿਰੋਜ਼ ਸ਼ਾਹ ਮਹਿਤਾ ਹੋਰਾਂ ਦੀ, ਭਾਰਤ ਦੇ ਇਕ ਮਹਾਨ ਆਜ਼ਾਦੀ ਗੁਲਾਟੀਏ, ਉੱਘੇ ਵਕੀਲ ਤੇ ਰਾਜਨੀਤਿਕ ਸੁਧਾਰਕ, ਜਿਨ੍ਹਾਂ ਨੂੰ ਲਾਇਨ ਆਫ ਬੰਬੇ ਵੀ ਕਿਹਾ ਜਾਂਦਾ ਰਿਹਾ ਹੈ। ਦੇਸ਼ ਦੇ ਪ੍ਰਤੀ ਇਨ੍ਹਾਂ ਦਾ ਯੋਗਦਾਨ, ਇਨ੍ਹਾਂ ਦਾ ਸਹਿਯੋਗ ਅੱਜ ਵੀ ਲੋਕ ਯਾਦ ਕਰਦੇ ਨੇ। ਫਿਰੋਜ਼ ਸ਼ਾਹ ਮਹਿਤਾ, ਜਿਨ੍ਹਾਂ ਦਾ ਜਨਮ ਹੋਇਆ 4 ਅਗਸਤ 1845 ਨੂੰ ਮੁੰਬਈ ਦੇ ਇਕ ਅਮੀਰ ਪਾਰਸੀ ਵਪਾਰੀ ਪਰਿਵਾਰ ਦੇ ਵਿਚ, ਪਰਿਵਾਰ ਦੇ ਵਿਚ ਸੁਖ ਸੁਵਿਧਾਵਾਂ ਸਭ ਕੁਝ ਸੀ। ਇਨ੍ਹਾਂ ਦਾ ਪਰਿਵਾਰ ਵਿਦਿਆ ਨੂੰ, ਪੜਾਈ ਨੂੰ ਬੜਾ ਮਾਣ ਸਨਮਾਨ ਦਿੰਦਾ ਸੀ ਤੇ ਵਪਾਰਕ ਸੋਚ ਰੱਖਦਾ ਸੀ। ਇਸ ਕਰਕੇ ਇਨ੍ਹਾਂ ਤੇ ਆਪਣੇ ਪਰਿਵਾਰ ਦਾ, ਆਪਣੇ ਪਰਿਵਾਰ ਦੇ ਰੀਤੀ ਰਿਵਾਜਾਂ ਦਾ, ਉਨ੍ਹਾਂ ਦੀ ਸੋਚ ਦਾ ਬੜਾ ਡੂੰਘਾ ਪ੍ਰਭਾਵ ਪਿਆ। ਇਹ ਬੰਬੇ ਦੇ ਐਲਫਿਸਟਨ ਕਾਲਜ ਤੋਂ ਮਾਸਟਰਜ਼ ਦੀ ਡਿਗਰੀ ਕਰਨ ਤੋਂ ਬਾਅਦ ਪਹਿਲੇ ਅਜਿਹੇ ਪਾਰਸੀ ਵਿਦਿਆਰਥੀ ਬਣੇ ਜਿਨ੍ਹਾਂ ਨੇ ਅੱਗੇ ਜਾ ਕੇ ਉਚੇਰੀ ਸਿੱਖਿਆ ਇੰਗਲੈਂਡ ਤੋਂ ਹਾਸਲ ਕੀਤੀ। ਅਕਾਦਮਿਕ ਮਿਆਰ ਇਨ੍ਹਾਂ ਦੇ ਘਰ ਦੇ ਸੰਸਕਾਰਾਂ ਨਾਲ ਬੜੇ ਉੱਚੇ ਸਥਾਪਿਤ ਹੋਏ। ਕਾਨੂੰਨ ਦੀ ਪੜਾਈ ਬਾਰ ਐਟ ਲਾ ਕਰਨ ਲਈ ਇਹ ਇੰਗਲੈਂਡ ਚਲੇ ਗਏ। ਉਥੇ ਲਿੰਕਨਸ ਇਨ ਤੋਂ ਬੈਰਿਸਟਰੀ ਦੀ ਡਿਗਰੀ ਹਾਸਲ ਕੀਤੀ। ਉਥੇ ਰਹਿੰਦੇ ਰਹਿੰਦੇ ਉਨ੍ਹਾਂ ਦਾ ਇਤਿਹਾਸ, ਉਨ੍ਹਾਂ ਦੇ ਰਸਾਲੇ, ਉਨ੍ਹਾਂ ਦੀ ਸੋਚ, ਉਨ੍ਹਾਂ ਦੀ ਲੇਖ, ਉਨ੍ਹਾਂ ਦੀਆਂ ਅਖਬਾਰਾਂ ਪੜ੍ਹਦੇ ਪੜ੍ਹਦੇ ਇਨ੍ਹਾਂ ਨੂੰ ਪਤਾ ਚੱਲਿਆ ਕਿ ਲੋਕਤੰਤਰੀ ਵਿਚਾਰ ਤੇ ਕਾਨੂੰਨੀ ਪ੍ਰਣਾਲੀ ਕਿੰਨੇ ਨੇੜੇ ਨੇੜੇ ਆਪਸ ਦੇ ਵਿਚ ਘੁਲ ਮਿਲ ਜਾਂਦੇ ਨੇ ਤੇ ਜੇ ਇਨ੍ਹਾਂ ਦੋਨਾਂ ਦਾ ਸਹਾਰਾ ਲਿੱਤਾ ਜਾਵੇ ਤਾਂ ਦੇਸ਼ ਨੂੰ ਆਜ਼ਾਦ ਵੀ ਕਰਵਾਇਆ ਜਾ ਸਕਦੈ ਤੇ ਦੇਸ਼ ਦੇ ਲੋਕਾਂ ਦੀ ਸੋਚ ਵੀ ਬਦਲੀ ਜਾ ਸਕਦੀ ਹੈ। ਲੰਡਨ ਵਿਚ ਪੜਾਈ ਦੌਰਾਨ ਇਹ ਭਾਰਤ ਦੇ ਮਹਾਨ ਆਗੂ ਨੇਤਾ ਦਾਦਾ ਭਾਈ ਨੌਰੋ ਜੀ ਦੇ ਸੰਪਰਕ ਵਿਚ ਆਏ। ਨੌਰੋ ਜੀ ਦੇ ਰਾਸ਼ਟਰਵਾਦੀ ਵਿਚਾਰ, ਭਾਰਤ ਨੂੰ ਲੈ ਕੇ ਜੋ ਉਨ੍ਹਾਂ ਦੀ ਚੰਗੀ ਸੋਚ ਸੀ, ਉਦਾਰਵਾਦੀ ਵਿਚਾਰ, ਫਿਰੋਜ਼ ਸ਼ਾਹ ਦੇ ਮਨ ਦੇ ਵਿਚ ਇਕ ਜਜ਼ਬਾ ਪੈਦਾ ਕਰ ਗਏ। ਜਜ਼ਬਾ ਪੈਦਾ ਕਰ ਗਏ ਆਜ਼ਾਦੀ ਦਾ ਤੇ ਜਜ਼ਬਾ ਪੈਦਾ ਕਰ ਗਏ ਜਨਤਕ ਸੇਵਾ ਦਾ। ਦੋਸਤੋ ਜਿਵੇਂ ਕਿ ਕਹਿੰਦੇ ਨੇ ਕਿ ਧਰਤੀ ਜਣੇ ਤਾਂ ਭਗਤ ਜਨ ਜਾ ਦਾਤਾ ਜਾਸੂਰ, ਨਹੀਂ ਤਾਂ ਧਰਤੀ ਬਾਂਝ ਹੈ ਕਾਹੇ ਗਵਾਵੇ ਨੂਰ।

0: ਪੂਰਕ ਸੁਧਾਰਾਂ ਦੇ ਨਾਲ ਅਸੀਂ ਅੰਗਰੇਜ਼ਾਂ ਤੋਂ ਆਪਣੇ ਹੱਕ ਮੰਗ ਸਕਦੇ ਹਾਂ। ਦੋਸਤੋ, ਗੱਲ ਕਰੀਏ ਕਿ ਜਨ ਜਨ ਤੱਕ ਭਾਰਤੀਆਂ ਦੀ ਆਵਾਜ਼ ਪਹੁੰਚਾਉਣ ਦੇ ਵਿਚ ਇਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ। ਲੋਕਾਂ ਨੂੰ ਇਕੱਠਾ ਕਰਨਾ ਇਕ ਬੜਾ ਵੱਡਾ ਚੈਲੰਜ ਸੀ ਉਸ ਵਕਤ। ਇਨ੍ਹਾਂ ਨੇ 1910 ਦੇ ਵਿਚ ਦ ਬੰਬੇ ਕ੍ਰੋਨੀਅਲ ਨਾਮ ਦਾ ਇਕ ਅਖਬਾਰ ਸ਼ੁਰੂ ਕੀਤਾ। ਇਸ ਅਖਬਾਰ ਦੇ ਵਿਚ ਫਿਰੋਜ਼ ਸ਼ਾਹ ਮਹਿਤਾ ਦੇਸ਼ ਦੇ ਰਾਸ਼ਟਰੀ ਅੰਦੋਲਨ, ਦੇਸ਼ ਭਗਤੀ ਦੇ ਪ੍ਰਚਾਰ ਲਈ ਇਕ ਬੜਾ ਵਧੀਆ ਪੁਲ ਕ੍ਰੀਏਟ ਕਰਦੇ ਐ, ਇਕ ਬ੍ਰਿਜ ਬਣਾਉਂਦੇ ਐ ਲੋਕਾਂ ਦੇ ਵਿਚ ਤੇ ਆਪਣੀ ਵਿਚਾਰਧਾਰਾ ਦੇ ਵਿਚ। ਸਿੱਖਿਆ ਨੂੰ ਲੈ ਕੇ ਇਨ੍ਹਾਂ ਦੀ ਸੋਚ ਬੜੀ ਵਧੀਆ ਸੀ ਤੇ ਉਚੇਰੀ ਸੀ, ਮਿਆਰੀ ਸੀ ਕਿ ਜਿਸ ਕੌਮ ਦੇ ਬੱਚੇ ਵਧੇਰੀ ਸਿੱਖਿਆ ਹਾਸਲ ਕਰਦੇ ਨੇ, ਉਚੇਰੀ ਸਿੱਖਿਆ ਹਾਸਲ ਕਰਦੇ ਨੇ, ਉਹ ਹਮੇਸ਼ਾ ਕੌਮ ਦੇ ਭਲੇ ਦੀ ਗੱਲ ਕਰਦੇ ਨੇ ਤੇ ਦੇਸ਼ ਦੀ ਤਰੱਕੀ ਚ ਆਪਣਾ ਬਣਦਾ ਯੋਗਦਾਨ ਵੀ ਪਾਉਂਦੇ ਨੇ। ਇਹ ਬੰਬੇ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਵੀ ਰਹਿ ਚੁੱਕੇ ਨੇ। ਉੱਥੇ ਤੇ ਯੂਨੀਵਰਸਿਟੀ ਦੇ ਵਿਚ ਇਨ੍ਹਾਂ ਨੂੰ ਸੀ ਕਿ ਯੂਨੀਵਰਸਿਟੀ ਬੱਚਿਆਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰੇ। ਕਾਨੂੰਨ ਦੇ ਖੇਤਰ, ਸਮਾਜਿਕ ਸੁਧਾਰਾਂ, ਜਨਤਕ ਜੀਵਨ ਵਿਚ ਉਨ੍ਹਾਂ ਦੀ ਬੇਮਿਸਾਲ ਯੋਗਦਾਨ ਨੂੰ ਦੇਖਦੇ ਹੋਏ ਬ੍ਰਿਟਿਸ਼ ਸਰਕਾਰ ਨੇ 1904 ਦੇ ਵਿਚ ਇਨ੍ਹਾਂ ਨੂੰ ਨਾਈਟ ਕਮਾਂਡਰ ਯਾਨੀ ਕਿ ਸਰ ਦੀ ਉਪਾਧੀ ਦਿੱਤੀ। 5 ਨਵੰਬਰ 1915 ਨੂੰ ਬੰਬੇ ਵਿਖੇ ਇਹ ਅਕਾਲ ਚਲਾਣਾ ਕਰ ਗਏ, ਪਰ ਉਨ੍ਹਾਂ ਦੇ ਕੀਤੇ ਕੰਮ ਅੱਜ ਵੀ ਲੋਕਾਂ ਨੂੰ ਯਾਦ ਆਉਂਦੇ ਨੇ ਤੇ ਅਸੀਂ ਇਸ ਪ੍ਰੋਗਰਾਮ ਰਾਹੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ, ਆਪਣੇ ਨੌਜਵਾਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਇਹ ਨਾ ਪੁੱਛੋ ਕਿ ਦੇਸ਼ ਨੇ ਤੁਹਾਡੇ ਵਾਸਤੇ ਕੀ ਕੀਤਾ ਹੈ, ਇਹ ਸੋਚੋ ਕਿ ਤੁਸੀਂ ਆਪਣੇ ਦੇਸ਼ ਵਾਸਤੇ ਕੀ ਕੀਤਾ ਹੈ, ਤੁਸੀਂ ਆਪਣੇ ਭਾਰਤ ਲਈ ਕੀ ਕੀਤਾ ਹੈ। ਭਾਰਤ ਦੇ ਬੱਚੇ ਅੱਜ ਬਾਹਰਲੇ ਮੁਲਕਾਂ ਚ ਜਾ ਕੇ ਤਮਗੇ ਜਿੱਤ ਕੇ ਲਿਆਂਦੇ ਪਏ ਨੇ, ਸਾਇੰਸ ਦੇ ਖੇਤਰ ਦੇ ਵਿਚ, ਮੈਥ ਦੇ ਖੇਤਰ ਦੇ ਵਿਚ, ਪੁਲਾੜ ਦੇ ਖੇਤਰ ਦੇ ਵਿਚ, ਖੇਤੀਬਾੜੀ ਦੇ ਵਿਚ, ਐਂਟਰਟੇਨਮੈਂਟ ਦੇ ਵਿਚ, ਭਾਰਤ ਦਾ ਬੱਚਾ ਬੱਚਾ ਆਪਣਾ 100% ਦੇ ਰਿਹਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣਾ ਬਣਦਾ ਯੋਗਦਾਨ ਆਪਣੇ ਦੇਸ਼ ਲਈ ਪਾਉਣਾ ਚਾਹੀਦਾ ਹੈ, ਕਿਉਂਕਿ ਦੇਸ਼ ਮਜ਼ਬੂਤ ਹੈ ਤੇ ਸਾਡਾ ਲੋਕਤੰਤਰ ਮਜ਼ਬੂਤ ਹੈ, ਸਾਡਾ ਭਵਿੱਖ ਆਪਣੇ ਆਪ ਹੀ ਸੁਰੱਖਿਅਤ ਹੋ ਜਾਂਦਾ ਹੈ। ਤੇ ਆਓ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਜੋ ਵੀ ਕੰਮ ਕਰਾਂਗੇ ਦੇਸ਼ ਦੇ ਹਿੱਤ ਲਈ ਕਰਾਂਗੇ, ਦੇਸ਼ ਦੀ ਤਰੱਕੀ ਵਾਸਤੇ ਕਰਾਂਗੇ। ਸੋ ਦੋਸਤੋ, ਇਹ ਸੀ ਅੱਜ ਦੀ ਗੱਲ ਜਿਹਦੇ ਵਿਚ ਅਸੀਂ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਨੇ ਫਿਰੋਜ਼ ਸ਼ਾਹ ਮਹਿਤਾ ਹੋਰਾਂ ਨੂੰ, ਜਿਨ੍ਹਾਂ ਨੇ ਕਿ ਭਾਰਤ ਦੇ ਵਿਚ ਇੰਨੇ ਸਾਜੇ ਸੁਧਾਰਕ ਕੰਮ ਕੀਤੇ। ਤੇ ਲੋ ਜੀ, ਹੁਣ ਅਸੀਂ ਪਹੁੰਚ ਗਏ ਹਾਂ ਅਗਲੇ ਸੈਗਮੈਂਟ ਵੱਲ, ਕਥਾ ਲੋਕ ਕਹਾਣੀਆਂ। ਤੁਹਾਨੂੰ ਤੁਹਾਡੀ ਨਾਨੀਆਂ ਦਾਦੀਆਂ ਨੇ ਬੜੀਆਂ ਕਹਾਣੀਆਂ ਸੁਣਾਈਆਂ ਹੋਣਗੀਆਂ ਤੇ ਆਓ ਫਿਰ ਅੱਜ ਆਕਾਸ਼ਵਾਣੀ ਤੁਹਾਨੂੰ ਸੁਣਾਉਂਦੀ ਹੈ ਕਥਾ ਲੋਕ ਦੇ ਵਿਚ ਕਹਾਣੀ ਰੁੱਖ ਤੇ ਮਨੁੱਖ।
1: ਹਾਏ ਹਾਏ, ਮੈਂ ਮਰ ਗਿਆ, ਉਹ ਬਹੁਤ ਤਿੱਖਾ ਵਾਰ ਕੀਤਾ, ਮੇਰਾ ਪਿੰਡਾ ਲਹੂ ਲੁਹਾਨ ਕਰ ਦਿੱਤਾ। ਕੌਣ ਹੈ ਕੌਣ ਹੈ ਤੂੰ ਜੋ ਮੈਨੂੰ ਇਹਨੇ ਤਸੀਹੇ ਦੇ ਰਿਹਾ?
2: ਤੂੰ ਮੈਨੂੰ ਨਹੀਂ ਜਾਣਦਾ, ਮੈਂ ਆ ਮਨੁੱਖ, ਇੱਕ ਸਭਿਅਕ ਮਨੁੱਖ।
1: ਸਭਿਅਕ ਮਨੁੱਖ? ਮੈਨੂੰ ਤੂੰ ਸਭਿਅਕ ਨਹੀਂ ਲੱਗਦਾ। ਸਭਿਅਕ ਮਨੁੱਖ ਤਾਂ ਕਿਸੇ ਦਾ ਦੁੱਖ ਵੇਖ ਕੇ ਆਪ ਦੁਖੀ ਹੋ ਜਾਂਦਾ ਤੇ ਦੂਜਿਆਂ ਦੇ ਦੁੱਖ ਦੂਰ ਕਰਨ ਦਾ ਯਤਨ ਕਰਦਾ। ਤੇਰੇ ਨਾਲੋਂ ਤਾਂ ਉਹ ਜੰਗਲੀ ਮਨੁੱਖ ਹੀ ਚੰਗਾ ਸੀ ਜਿਹੜਾ ਮੈਨੂੰ ਪੂਜਦਾ ਸੀ, ਮੇਰੀ ਸੇਵਾ ਕਰਦਾ ਸੀ। ਉਹ ਦਿਨ ਨੂੰ ਮੇਰੀ ਛਾਵੇਂ ਬੈਠਦਾ ਸੀ ਤੇ ਰਾਤ ਨੂੰ ਵੀ ਮੈਨੂੰ ਆਪਣਾ ਰਹਿਣ ਬਸੇਰਾ ਬਣਾਉਂਦਾ ਸੀ।
2: ਉਹ ਪਾਗਲ ਸੀ, ਬੁੱਧੀਹੀਨ ਮਨੁੱਖ ਸੀ ਜੋ ਤੇਰੀ ਛਾਵੇਂ ਬਹਿ ਕੇ ਸਮੇਂ ਨੂੰ ਤਕਾ ਦਿੰਦਾ ਸੀ। ਉਸ ਕੋਲ ਅਕਲ ਦੀ ਘਾਟ ਸੀ, ਨਹੀਂ ਤਾਂ ਉਹ ਪੰਛੀਆਂ ਵਾਂਗ ਤੇਰੇ ਉੱਤੇ ਬਹਿ ਕੇ ਰਾਤਾਂ ਕਿਉਂ ਬਿਤਾਉਂਦਾ?
1: ਨਾ, ਇਹ ਗੱਲ ਨਹੀਂ ਸੀ, ਉਹ ਬੜਾ ਸਿਆਣਾ ਤੇ ਸੂਝਵਾਨ ਇਨਸਾਨ ਸੀ। ਮੇਰੇ ਵਡਮੁੱਲੇ ਅੰਮ੍ਰਿਤ ਵਰਗੇ ਮਿੱਠੇ ਫਲਾਂ ਦੀ ਉਹਨੂੰ ਪਹਿਚਾਣ ਸੀ। ਉਹ ਮੈਨੂੰ ਪਾਲਦਾ ਸੀ ਤੇ ਉਹਦਾ ਮੈਂ ਪੇਟ ਭਰਦਾ ਸੀ। ਤੂੰ 2 ਘੜੀਆਂ ਮੇਰੇ ਪੱਤਿਆਂ ਦੀ ਸੰਘਣੀ ਛਾਵੇਂ ਬੈਠ ਕੇ ਤਾਂ ਵੇਖ, ਤੈਨੂੰ ਸਵਰਗਾਂ ਦਾ ਨਜ਼ਾਰਾ ਮਿਲੇਗਾ ਮਨੁੱਖ।
2: ਉਹ ਪੁਰਾਣਾ ਵੇਲਰ ਸੀ ਜਿਹੜਾ ਨਿਕੰਮਾ ਤੇਰੇ ਕੋਲ ਆ ਕੇ ਬੈਠਾ ਰਹਿੰਦਾ ਸੀ। ਹੁਣ ਮਨੁੱਖ ਨੇ ਮਸ਼ੀਨੀ ਯੁੱਗ ਵਿਚ ਕਦਮ ਰੱਖੇ ਨੇ, ਤੇਰੀ ਛਾਵੇਂ ਬਹਿਣ ਦਾ ਕਿਹਦੇ ਕੋਲ ਸਮਾਂ?
1: ਤੂੰ ਮੇਰੇ ਫਲ ਖਾ ਕੇ ਤਾਂ ਵੇਖ, ਤੇਰਾ ਮਨ ਸੰਤੁਸ਼ਟ ਹੋ ਜਾਏਗਾ।
2: ਤੇਰੇ ਵਰਗੇ ਜੰਗਲੀ ਰੁੱਖਾਂ ਦੇ ਫਲ ਵਿਚ ਹੁਣ ਸਵਾਦ ਨਹੀਂ ਰਿਹਾ, ਬਕ ਬਕੇ ਜੇ ਲੱਗਦੇ ਨੇ। ਹੁਣ ਨਵੇਂ ਯੁੱਗ ਵਿਚ ਨਿੱਕੇ ਪੌਦਿਆਂ ਨੂੰ ਮਨੁੱਖ ਨੇ ਫਲ ਲਾ ਲਏ ਨੇ ਤੇ ਤੇਰੇ ਮੋਛੇ ਹੀ ਕੰਮ ਆ ਸਕਦੇ ਨੇ ਹੁਣ। ਇਸ ਲਈ ਮੈਂ ਤੇਰੇ ਟਾਣੇ ਵੱਢ ਕੇ ਘਰ ਲੈ ਜਾਵਾਂਗਾ।

0: ਵਾਹ ਵਾਹ, ਇਸ ਰੁੱਖ ਦੇ ਟਾਣੇ ਕਿੰਨੇ ਸੋਹਣੇ ਨੇ। ਤਾਂ ਹੀ ਕੋਈ ਪਹਿਲਾਂ ਹੀ ਇਸ ਦਾ ਟਾਣਾ ਵੱਢ ਕੇ ਲੈ ਗਿਆ। ਕਿੰਨੀ ਪੱਕੀ ਲੱਕੜ, ਸਾਰੇ ਬਣਾ ਦੀ ਕਟਾਈ ਕੀਤੀ ਹੈ, ਪਰ ਇਹੋ ਜਿਹਾ ਸ਼ਾਨਦਾਰ ਰੁੱਖ ਨਹੀਂ ਮਿਲਿਆ ਕਦੀ ਵੀ। ਉੱਕਿਆ ਵੀ ਕਿੰਨੀ ਪੱਧਰੀ ਜਗ੍ਹਾ ਤੇ, ਟਾਹਣੀਆਂ ਲੱਦਣ ਚੁੱਕਣ ਚ ਜਰਾ ਵੀ ਔਖ ਨਹੀਂ ਹੋ ਸਕਦੀ। ਫਲ ਵੀ ਕਿੰਨੇ ਸੋਹਣੇ ਲੱਗੇ ਨੇ, ਪਹਿਲਾਂ ਫਲ ਦਾ ਸਵਾਦ ਲੈਣਾ। ਆਹਾ, ਮਜ਼ਾ ਆ ਗਿਆ ਬਈ, ਚਲੋ ਹੁਣ ਇਸ ਦਾ ਟਾਣਾ ਵੱਢਦਾ।
1: ਉਹ ਦੋਸਤਾ, ਇਹ ਕੀ ਮਾੜੀ ਸੋਚ ਸੋਚਦਾ ਪਿਆ?
0: ਦੋਸਤ, ਮੈਂ ਤਾਂ ਤੈਨੂੰ ਜਾਣਦਾ ਵੀ ਨਹੀਂ, ਤੂੰ ਮੇਰਾ ਦੋਸਤ ਕਦੋਂ ਦਾ ਹੋ ਗਿਆ ਬਈ?
1: ਪਰ ਮੈਂ ਤਾਂ ਸਦੀਆਂ ਤੋਂ ਤੇਰਾ ਦੋਸਤ ਆ। ਅੱਜ ਜਦੋਂ ਤੂੰ ਮੇਰੇ ਕੋਲ ਆਇਆ ਤਾਂ ਮੈਂ ਤੇਰਾ ਮਿੱਠੇ ਫਲਾਂ ਨਾਲ ਸਵਾਗਤ ਕੀਤਾ।
0: ਮੈਂ ਤੇਰੇ ਫਲ ਖਾਣ ਨਹੀਂ ਆਇਆ, ਤੇਰੇ ਮਜ਼ਬੂਤ ਟਹਿਣੇ ਨੂੰ ਦੇਖ ਕੇ ਉਹਨਾਂ ਨੂੰ ਕੱਟਣ ਆਇਆ।
1: ਨਾ ਮੇਰੇ ਵੀਰ, ਇੰਜ ਨਾ ਕਰੀ। ਲੋਕੀ ਜਿਹਦਾ ਅੰਨ ਖਾਂਦੇ ਨੇ ਉਹਦੇ ਗੁਣ ਗਾਉਂਦੇ ਨੇ। ਸਿਆਣੇ ਕਹਿੰਦੇ ਨੇ ਜਿਸ ਥਾਲੀ ਚ ਖਾਈਦਾ ਉਹਦੇ ਵਿਚ ਛੇਕ ਨਹੀਂ ਕਰੀਦਾ।
0: ਜੇ ਤੇਰਾ ਕਿਆ ਮੰਨ ਲਵਾਂ ਤਾਂ ਕਿ ਵਿਕਾਸ ਨਹੀਂ ਰੁਕ ਜਾਏਗਾ? ਰੁੱਖਾਂ ਨੂੰ ਕੱਟਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਘਣੇ ਜੰਗਲ ਫੈਲਦੇ ਜਾਣਗੇ, ਯਾਤਾਯਾਤ ਚ ਸੁਧਾਰ ਕਿੱਦਾਂ ਹੋਏਗਾ? ਹਿੰਸਕ ਪਸ਼ੂ ਪੈਦਾ ਹੋ ਜਾਣਗੇ, ਉਹ ਮਨੁੱਖ ਲਈ ਖਤਰਾ ਪੈਦਾ ਨਹੀਂ ਕਰਨਗੇ?
1: ਹਾਂ, ਫਾਲਤੂ ਦੇ ਕੰਡਿਆਲੇ ਦਰਖਤਾਂ ਨੂੰ ਕੱਟਣ ਤੋਂ ਕੌਣ ਰੋਕਦਾ? ਯਾਤਾਯਾਤ ਲਈ ਰਾਹ ਪੱਧਰੇ ਕਰੋ, ਤੁਹਾਡਾ ਹੱਕ ਹੈ, ਪਰ ਮੈਂ ਤਾਂ ਤੁਹਾਡੇ ਲਈ ਕੋਈ ਖਤਰਾ ਨਹੀਂ ਹਾਂ।

0: ਆਉਂਦੇ ਜਾਂਦੇ ਮੁਸਾਫਿਰ ਮੇਰੇ ਥੱਲੇ ਬੈਠ ਕੇ ਆਰਾਮ ਕਰਦੇ ਨੇ।
1: ਇਹ ਮੈਨੂੰ ਵੀ ਪਤਾ, ਪਰ ਤੇਰੀ ਲੱਕੜ ਦੀ ਕਿਸਮ ਮੈਨੂੰ ਬਹੁਤ ਪਸੰਦ ਹੈ। ਇਸ ਦਾ ਬਣਿਆ ਕੋਲਾ ਮੈਂ ਕਾਰਖਾਨੇ ਲਈ ਪਾਸ ਕਰਾਉਂਗਾ, ਫਿਰ ਭਾਵੇਂ ਮਾੜੇ ਦਰਖਤਾਂ ਦਾ ਮਾਲ ਤਿਆਰ ਕਰਾਂ, ਪਰ ਸੈਂਪਲ ਲਈ ਤਾਂ ਵਧੀਆ ਕਿਸਮ ਹੀ ਭੇਜਣੀ ਪੈਂਦੀ ਹੈ ਨਾ।
0: ਮੈਥੋਂ ਹੋਰ ਕਿਸਮ ਦਾ ਲਾਭ ਵੀ ਤਾਂ ਪ੍ਰਾਪਤ ਹੋ ਸਕਦਾ ਤੈਨੂੰ। ਮੈਂ ਤੁਹਾਡੇ ਦੁਆਰਾ ਛੱਡੀ ਗੰਦਗੀ ਕਾਰਬਨ ਨੂੰ ਆਪਣੇ ਅੰਦਰ ਸਮਾ ਲੈਂਦਾ ਤੇ ਤੁਹਾਨੂੰ ਸ਼ੁੱਧ ਤੇ ਸਾਫ ਆਕਸੀਜਨ ਵੰਡਦਾ। ਕਿ ਮੇਰਾ ਇਹ ਲਾਭ ਘੱਟ ਹੈ?
1: ਧੰਦਾ ਚੀਜ਼ ਐਸੀ ਹੈ ਜਿਸ ਵਿੱਚ ਆਪਣਾ ਲਾਭ ਸੋਚਿਆ ਜਾਂਦਾ। ਤੇਰੀ ਲੱਕੜ ਦੇ ਬਣੇ ਕੋਲੇ ਨਾਲ ਮੈਨੂੰ ਕਈ ਗੁਣਾ ਜ਼ਿਆਦਾ ਲਾਭ ਹੋਏਗਾ।
0: ਤੇਰੇ ਇਸ ਲੋਭ ਨਾਲ ਦਰਖਤਾਂ ਦਾ ਖਾਤਮਾ ਹੁੰਦਾ ਜਾ ਰਿਹਾ। ਐ ਮਨੁੱਖ, ਆਉਣ ਵਾਲੇ ਮਨੁੱਖ ਠੰਡੀਆਂ ਹਵਾਵਾਂ ਨੂੰ ਤਰਸਣਗੇ।
1: ਹੁਣ ਮਨੁੱਖ ਨੇ ਨਵੀਆਂ ਖੋਜਾਂ ਕਰ ਲਈਆਂ ਨੇ, ਬਿਜਲੀ ਦੇ ਪੱਖੇ, ਕੂਲਰ ਤੇ ਏਅਰ ਕੰਡੀਸ਼ਨਰ ਦਰਖਤਾਂ ਨਾਲੋਂ ਕਿਤੇ ਠੰਡੀਆਂ ਹਵਾਵਾਂ ਦਿੰਦੇ ਨੇ।
0: ਇਹ ਤੇਰਾ ਵਹਿਮ ਹੈ ਮਨੁੱਖ, ਤੇਰੇ ਇਹ ਯੰਤਰ ਕੁਦਰਤੀ ਹਵਾਵਾਂ ਦਾ ਮੁਕਾਬਲਾ ਨਹੀਂ ਕਰ ਸਕਦੇ।
1: ਬੇਵਕੂਫ ਨਾ ਹੈ, ਉਹ ਖੂਹ ਦੇ ਡੱਡੂ ਨੂੰ ਕੀ ਪਤਾ ਸਮੁੰਦਰ ਕੀ ਹੁੰਦਾ। ਇਹ ਯੰਤਰ ਤੇਥੋਂ ਕਿਤੇ ਲਾਹੇਵੰਦ ਨੇ।
0: ਇਹਨਾਂ ਯੰਤਰਾਂ ਦੀ ਠੰਡੀ ਹਵਾ ਮਨੁੱਖੀ ਸਰੀਰ ਨੂੰ ਰੋਗੀ ਬਣਾ ਸਕਦੀ ਹੈ, ਪਰ ਮੇਰੀ ਹਵਾ ਇਹਦੇ ਵਿੱਚ ਤਾਜ਼ੀ ਆਕਸੀਜਨ ਮਨੁੱਖੀ ਸਰੀਰ ਨੂੰ ਖੁਰਾਕ ਦੇਣ ਦਾ ਕੰਮ ਕਰਦੀ ਹੈ।
1: ਆਪਣੇ ਬਚਾਅ ਲਈ ਤੂੰ ਜਿੰਨੇ ਮਰਜ਼ੀ ਤਰਕ ਕਰੀ ਜਾ, ਪਰ ਤੇਰੀ ਲੱਕੜੀ ਦੇ ਬਣੇ ਸੋਫੇ ਤੇ ਉਹਦੇ ਉੱਤੇ ਲੱਗੇ ਗੱਦੇ ਜਦੋਂ ਮਨੁੱਖ ਬਹਿੰਦਾ ਨਾ ਤਾਂ ਝੂਮ ਉੱਠਦਾ।
0: ਸੋਫਿਆਂ ਤੇ ਗੱਦਿਆਂ ਤੇ ਬੈਠਣ ਵਾਲਾ ਆਦਮੀ ਆਲਸੀ ਤੇ ਨਿਕੰਮਾ ਹੋ ਜਾਂਦਾ ਹੈ, ਸਰੀਰ ਵਿੱਚ ਜ਼ਰਾ ਜਿੰਨੀ ਫੁਰਤੀ ਵੀ ਨਹੀਂ ਰਹਿੰਦੀ। ਤੇ ਮੇਰੇ ਥੱਲੇ ਬਹਿਣ ਵਾਲਾ ਕਿਸਾਨ ਲੋਹੇ ਦਾ ਜੁੱਸਾ ਰੱਖਦਾ ਹੈ।
1: ਅਸਾਂ ਕਿਹੜਾ ਦੰਗਲ ਲੜਨਾ, ਅਸੀਂ ਵਪਾਰੀ ਬੰਦੇ ਹਾਂ, ਪੈਸੇ ਦੇ ਪੁਜਾਰੀ, ਇਸ ਲਈ ਤੇਰੀਆਂ ਦਲੀਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਣ ਵਾਲਾ।
0: ਫਿਰ ਸੋਚ ਲੈ ਮੂਰਖਾ, ਮੈਨੂੰ ਕੱਟ ਕੇ ਤੂੰ ਬਹੁਤ ਪਛਤਾਏਗਾ।
1: ਮੈਂ ਕਿਉਂ ਪਛਤਾਉਣਾ, ਤੈਨੂੰ ਕੱਟ ਕੇ ਪੈਸਾ ਕਮਾਉਣਾ ਪੈਸਾ।
0: ਤੇਰੀ ਇਹ ਪੈਸੇ ਦੀ ਹਵਸ ਲੋਕਾਂ ਦੇ ਰਾਹ ਚ ਕੰਡੇ ਖਿਲਾਰੇਗੀ।
1: ਬਕਵਾਸ ਬੰਦ ਕਰ।
2: ਵਾਹ ਵਾਹ, ਬਹੁਤ ਖੂਬ। 10 ਮੀਲ ਦਾ ਫੈਲਿਆ ਜੰਗਲ ਮੇਰਾ, ਉਸਦੀ ਕਟਾਈ ਦਾ ਠੇਕਾ ਮੇਰੇ ਕੋਲ। ਟਰੱਕਾਂ ਤੇ ਲੱਦ ਕੇ ਮੈਂ ਮੋਛਿਆਂ ਦੇ ਸ਼ਤੀਰ ਬਣਾਵਾਂਗਾ। ਕਿੰਨੇ ਸੋਹਣੇ ਦੇਵਦਾਰ ਦੇ ਰੁੱਖ ਨੇ, ਚੀੜ ਦੇ ਦਰਖਤਾਂ ਨਾਲ ਹਰਿਆ ਭਰਿਆ ਜੰਗਲ। ਮੈਂ ਟਿੰਬਰ ਦਾ ਸਟਾਕ ਕਰਕੇ ਮਹਿੰਗੇ ਭਾਅ ਵੇਚਾਂਗਾ। ਮੈਂ ਦਿਨੋਂ ਦਿਨ ਅਮੀਰ ਹੁੰਦਾ ਜਾਊਂਗਾ।
0: ਮੈਂ ਤੈਨੂੰ ਅਮੀਰ ਤਾਂ ਬਣਾ ਦਿਆਂ ਠੇਕੇਦਾਰਾ, ਪਰ ਤੂੰ ਗਲਤ ਸੋਚ ਰਿਹਾ। ਇਹ ਤੇਰਾ ਲੋਭ ਇੱਕ ਦਿਨ ਤੈਨੂੰ ਰੋਣ ਤੇ ਮਜਬੂਰ ਕਰ ਦੇਗਾ। ਇਸ ਲਈ ਦਰਖਤਾਂ ਨੂੰ ਕੱਟਣ ਦਾ ਇਰਾਦਾ ਤੂੰ ਤਿਆਗ ਦੇ।
2: ਮੈਨੂੰ ਬੜੀ ਮੁਸ਼ਕਿਲ ਨਾਲ 3 ਕਰੋੜ ਦਾ ਠੇਕਾ ਮਿਲਿਆ। ਤੂੰ ਕਹਿਣਾ ਕਿ ਮੈਂ ਇਹ ਮੌਕਾ ਗਵਾ ਦਿਆਂ? ਮੈਨੂੰ ਇਸ ਵਿੱਚੋਂ 10 ਕਰੋੜ ਦਾ ਫਾਇਦਾ ਹੋਏਗਾ,
0: ਪਰ ਨੁਕਸਾਨ ਅਰਬਾਂ ਦਾ ਹੋਏਗਾ। ਠੇਕੇਦਾਰ ਸਾਹਿਬ, ਕੀ ਇਸ ਗੱਲ ਦਾ ਅੰਦਾਜ਼ਾ ਹੈ ਤੁਹਾਨੂੰ?
2: ਨੁਕਸਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਤਜਰਬੇਕਾਰ ਠੇਕੇਦਾਰ ਹਾਂ। ਇਸ ਤੋਂ ਪਹਿਲਾਂ ਮੈਂ 100-100 ਏਕੜ ਵਿੱਚ ਫੈਲੇ ਜੰਗਲਾਂ ਨੂੰ ਠੇਕੇ ਤੇ ਲੈ ਕੇ ਕਟਾਈ ਕਰਵਾ ਚੁੱਕਿਆ ਹਾਂ। ਘਾਟੇ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਕੋਈ ਅਣਜਾਣ ਠੇਕੇਦਾਰ ਨਹੀਂ, 1 ਕਰੋੜ ਦੀ ਤਾਂ ਇਸ ਵਿੱਚ ਬਾਲਣ ਦੀ ਲੱਕੜੀ ਹੀ ਹੈ।
0: ਮੈਂ ਪੈਸਿਆਂ ਦੀ ਗੱਲ ਨਹੀਂ ਕਰ ਰਿਹਾ ਦੋਸਤ,
2: ਹੋਰ ਕਿਹੜੀ ਗੱਲ ਕਰਦਾ ਪਿਆ ਹੈ?
0: ਮੈਂ ਆਮ ਲੋਕਾਂ ਦੇ ਨੁਕਸਾਨ ਦੀ ਗੱਲ ਕਰ ਰਿਹਾ।
2: ਲੋਕਾਂ ਦੇ ਪਿਓ ਦਾ ਕੀ ਜਾਂਦਾ? ਪੈਸੇ ਮੈਂ ਖਰਚੇ ਨੇ, ਨਾ ਨੁਕਸਾਨ ਮੇਰਾ ਹੋਏਗਾ, ਲੋਕਾਂ ਦਾ ਕੀ ਜਾਂਦਾ?
0: ਜਿਹੜਾ ਨੁਕਸਾਨ ਲੋਕਾਂ ਦਾ ਹੋਏਗਾ ਉਹ ਤੇਰੇ ਲਾਭ ਨਾਲੋਂ ਕਿਤੇ ਜ਼ਿਆਦਾ ਹੈ।
2: ਕੀ ਬਾਤ ਬਤੂਣੀ ਪਾਈ ਜਾਣਾ, ਤੇਰੀਆਂ ਪਹਿਲੀਆਂ ਮੇਰੀ ਸਮਝ ਨਹੀਂ ਆ ਰਹੀਆਂ।
0: ਜੇ ਦਿਮਾਗ ਨਾਲ ਸੋਚੇਗਾ ਤਾਂ ਜ਼ਰੂਰ ਬੁੱਝ ਲਏਗਾ।
2: ਮੈਨੂੰ ਕੁਝ ਨਹੀਂ ਸੁਝਦਾ, ਤੇ ਸਾਫ ਸਾਫ ਕਿਉਂ ਨਹੀਂ ਕਹਿੰਦਾ ਕਿਉਂ ਫਿਲਾਸਫੀ ਝਾੜਦਾ ਪਿਆ?
0: ਸੂਝਵਾਨ ਤੇ ਪੜ੍ਹਿਆ ਲਿਖਿਆ, ਇੰਨਾ ਵੀ ਨਹੀਂ ਸਮਝਦਾ?
2: ਬਕ ਬਕ ਕੀ ਕਰੀ ਜਾਣਾ, ਆਖਿਰ ਤੇਰਾ ਮਤਲਬ ਕੀ ਹੈ?
0: ਮਤਲਬ ਬਿਲਕੁਲ ਸਪਸ਼ਟ ਹੈ ਕਿ ਜੇ ਤੂੰ ਜੰਗਲਾਂ ਨੂੰ ਬੇਤਹਾਸ਼ਾ ਕੱਟਦਾ ਰਿਹਾ ਤਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਖਤਰਾ ਪੈ ਜਾਏਗਾ।
2: ਲੋਕਾਂ ਦੀ ਜ਼ਿੰਦਗੀ ਦਾ ਭਲਾ ਜੰਗਲ ਕੱਟਣ ਨਾਲ ਕੀ ਸੰਬੰਧ?
0: ਬਹੁਤ ਵੱਡਾ ਸੰਬੰਧ ਹੈ ਜਿਹੜਾ ਤੇਰੀ ਸਮਝ ਵਿੱਚ ਨਹੀਂ ਆ ਰਿਹਾ।
2: ਤੇਰੀਆਂ ਫਜ਼ੂਲ ਦੀਆਂ ਗੱਲਾਂ ਵਾਸਤੇ ਮੇਰੇ ਕੋਲ ਵਕਤ ਨਹੀਂ ਹੈ, ਜੋ ਬਕਣਾ ਛੇਤੀ ਬਕ।
0: ਜੇ ਮੈਥੋਂ ਸੁਣਨਾ ਚਾਹੁੰਦਾ ਤਾਂ ਸੁਣ ਲੈ ਦੋਸਤ, ਜੰਗਲ ਬੜੀ ਅਦੁੱਤੀ ਦਾਤ ਨੇ। ਜੇ ਜੰਗਲ ਕੱਟੇ ਗਏ ਤਾਂ ਵੱਧਦੀ ਆਬਾਦੀ ਦੀ ਛੱਡੀ ਹੋਈ ਕਾਰਬਨ ਡਾਈਆਕਸਾਈਡ ਕੌਣ ਸੰਭਾਲੇਗਾ? ਤੇਰੇ

0: कारखाने ते मोटर गड्डियां दा धुआं प्रदूषण नाल भरपूर कर देगा। बदल नहीं बनणगे तां वर्खा किवें होएगी, जे वर्खा ना हुई तां खेती किवें होएगी, जे खेती ना हुई अन्न कित्थों पैदा होएगा, पशु चारे तो बिना मर जाणगे, सड़ांद ते गंदगी फैलेगी, हर पासे प्रदूषण ते जहरीली हवा फैलेगी, वधदे प्रदूषण नाल रोग फैलणगे, रोग फैलणगे ते जीव जंतु होर मरणगे, कार्बन डाइऑक्साइड दी मात्रा वध गई तां धरती दा तापमान वधेगा। हो सकदा है कि आउण वाले समय च पहाड़ां ते पए बड़े ग्लेशियर भी पिघल जाण ते सारी धरती नूं डोब देण। इह भी संभव है कि प्रदूषण ते काले सायां दी कार्बन आकाश दी ओजोन लेयर नूं पतला कर देगी ते सूरज दीआं गैसां मनुख नूं अन्या या कैंसर ते चमड़ी दे रोगां विच जकड़ लैणगियां। तेरे ऐदां करन नाल मानसूनी पौणा भी नहीं आउणगियां ते फिर सोका ते अकाल ही आएगा। ताइयों तां वरसदा पिआं तैनूं दोस्त, अरबां खरबां दी संपत्ति नष्ट हो जाएगी।
1: जाओ वड्डिया शेख चलिया, लगदा पिछले जन्म ते कवि सी, तेरी ओह कल्पना विच खुब्बे रहण दी आदत इस जन्म विच वी गई नहीं।
0: कवि तां यथार्थ ही सामने रखदे ने, पर तेरे वर्गे उहनां नूं समझ भी सकण तां ना।
1: ठीक है ठीक है, पहले तैनूं अपने रस्ते चो हटाउणा, लक्कड़ नाल भरे ट्रकां नूं मुड़न विच औखियाई होएगी नहीं तां।
0: ना दोस्त ना, जे तूं मैनूं कटवा दित्ता तां तैनूं कौण पुछेगा कि मनुख नूं अपने पापां दी सजा मिलदी है, कि ओहदे कीते कर्मां दा फल मिलदा है।
1: मैं कहा किसे लई हत्या करनी है जो मैनूं कोई पुछेगा।
0: जंगल कटना पाप है दोस्त, ਇਹ ਵੇਦਾਂ ਵਿਚ ਵੀ ਲਿਖਿਆ ਹੈ।
1: ਮੈਨੂੰ ਵੇਦ ਨਾ ਪੜਾ, ਮੈਂ ਚੰਗਾ ਮਾੜਾ ਸਭ ਜਾਣਦਾ।
0: ਤੈਨੂੰ ਇਹਦਾ ਸ਼ਰਾਪ ਲੱਗੇਗਾ।
1: ਮੈਨੂੰ ਤੇਰਾ ਚਰਨ ਮਨਜ਼ੂਰ ਹੈ, ਮੈਂ ਜਾ ਰਿਹਾ, ਦੇਰ ਹੋ ਰਹੀ ਹੈ।
2: ਹਾਏ ਹਾਏ, ਮੈਂ ਮਰ ਗਿਆ, ਮੈਨੂੰ ਬਚਾ ਲਓ, ਗਰਮੀ ਹਾਏ, ਮੇਰਾ ਸਾਹ ਸੁੱਕਦਾ ਪਿਆ, ਮੇਰੇ ਫੇਫੜਿਆਂ ਚ ਦਰਦ ਪੈ ਰਹੀ ਹੈ, ਇਸ ਵਾਤਾਵਰਨ ਤੇ ਧੂਏ ਤੋਂ ਮੇਰਾ ਪਿੱਛਾ ਛੁਡਾਓ। ਗੱਡੀਆਂ ਗੱਡੀਆਂ ਤੇ ਮਿੱਟੀ ਕੱਟੇ ਦਾ ਕੋਈ ਇਲਾਜ ਕਰੋ, ਮੈਨੂੰ ਕਿਤੇ ਠੰਡੀ ਬੋਰ ਦੀ ਛਾਵੇਂ ਲੈ ਕੇ ਚੱਲੋ। ਹਾਏ ਮੇਰਾ ਮੇਰਾ ਸਾਹ ਸੁੱਕਦਾ ਪਿਆ, ਮੇਰੀ ਲੱਤਾਂ ਨੂੰ ਲਕਵਾ ਮਾਰ ਗਿਆ, ਕਈ ਚਿਰ ਤੋਂ ਸੋਕਾ ਪਿਆ, ਕਈ ਚਿਰਾਂ ਤੋਂ ਵਰਖਾ ਵੀ ਨਹੀਂ ਹੋਈ।
0: ਐ ਮਨੁੱਖ, ਤੂੰ ਬੋਰਡ ਦੀ ਛਾਂ ਲੱਭਦਾ, ਤੂੰ ਸ਼ਹਿਰ ਵਿਚ ਕੋਈ ਬੋਰਡ ਰਹਿਣ ਦਿੱਤਾ ਵੀ ਹੈ? ਖੁੱਲੀਆਂ ਚੌੜੀਆਂ ਸੜਕਾਂ ਬਣਾ ਲਈਆਂ ਨੇ ਰੁੱਖਾਂ ਨੂੰ ਕੱਟ ਕੱਟ ਕੇ, ਨਵੀਆਂ ਏਅਰ ਕੰਡੀਸ਼ਨਰ ਕੋਠੀਆਂ ਪਾ ਲਈਆਂ ਨੇ, ਕੂਲਰ ਤੇ ਪੱਖਿਆਂ ਦੀ ਹਵਾ ਦਾ ਆਨੰਦ ਮਾਣ ਰਿਹਾ। ਤੈਨੂੰ ਬੋਰਡ ਦੀ ਹਵਾ ਦੀ ਕੀ ਲੋੜ ਹੈ ਭਲਾ? ਜਦੋਂ ਜੰਗਲ ਕੱਟ ਦਿੱਤੇ ਨੇ ਤਾਂ ਵਰਖਾ ਕਿਵੇਂ ਹੋਏਗੀ? ਹੁਣ ਪੀ ਇਹਨਾਂ ਫਰਿੱਜਾਂ ਦਾ ਠੰਡਾ ਪਾਣੀ ਤੇ ਮੌਜਾਂ ਮਾਣ।
2: ਨਹੀਂ ਨਹੀਂ, ਮੈਂ ਫਰਿੱਜਾਂ ਦਾ ਬੇਸਵਾਦਾ ਪਾਣੀ ਪੀ ਕੇ ਬਿਮਾਰ ਹੋ ਗਿਆ। ਵਾਤਾਵਰਨ ਵਿਚ ਫੈਲੀ ਸੜਹਾਂਦ ਭਰੀ ਹਵਾ ਨੇ ਮੇਰੇ ਸਰੀਰ ਦਾ ਸਤਿਆਨਾਸ਼ ਕਰ ਦਿੱਤਾ। ਏਅਰ ਕੰਡੀਸ਼ਨਰਾਂ ਦੀ ਹਵਾ ਨਾਲ ਮੇਰੇ ਜੋੜਾਂ ਚ ਦਰਦ ਹੋਣ ਲੱਗ ਪਈ ਹੈ।
0: ਸਰੀਰ ਬਿਮਾਰ ਹੈ, ਜੋੜਾਂ ਚ ਦਰਦ ਵੀ ਹੈ, ਤਾਂ ਫੇਰ ਡਾਕਟਰ ਦੀ ਦਵਾਈ ਖਾ, ਤੈਨੂੰ ਆਰਾਮ ਮਿਲੇਗਾ।
2: ਡਾਕਟਰਾਂ ਦੀਆਂ ਦਵਾਈਆਂ ਖਾ ਖਾ ਕੇ ਮੈਂ ਤੰਗ ਪੈ ਗਿਆ। ਡਾਕਟਰ ਨੇ ਸਲਾਹ ਦਿੱਤੀ ਹੈ, ਕਿਸੇ ਹਰਿਆਵਲ ਪਹਾੜ ਚਲਿਆ ਜਾ, ਕਿਸੇ ਠੰਡੇ ਜਲਵਾਯੂ ਵਾਲੇ ਇਲਾਕੇ ਦਾ ਆਸਰਾ ਲੈ।
0: ਪਹਾੜਾਂ ਦੀ ਹਰਿਆਵਲ ਤੂੰ ਰਹਿਣ ਕਦੋਂ ਦਿੱਤੀ ਹੈ? ਵਧੀਆ ਫਰਨੀਚਰ ਤੇ ਸੋਫਿਆਂ ਤੇ ਬਹਿ ਕੇ ਜ਼ਿੰਦਗੀ ਦਾ ਆਨੰਦ ਮਾਣ ਹੈ ਮਨੁੱਖ।
2: ਨਹੀਂ ਨਹੀਂ, ਮੈਨੂੰ ਕੋਈ ਤਾਂ ਰੁੱਖਾਂ ਦੀ ਘਣੀ ਛਾਂ ਥੱਲੇ ਲੈ ਚੱਲੋ, ਮੈਂ ਮਰ ਜਾਂਗਾ।
0: ਮੈਂ ਵੀ ਕਦੇ ਤੇਰੇ ਵਾਂਗ ਲੀਲੜੀਆਂ ਕੱਢੀਆਂ ਸੀ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸੀ। ਹੁਣ ਤੂੰ ਆਪਣੇ ਕੀਤੇ ਕਰਮਾਂ ਦਾ ਸੰਤਾਪ ਭੋਗ।
2: ਪਰ ਮੈਂ ਤੇ ਰੁੱਖ ਕੱਟਣ ਵਾਲਾ ਮਨੁੱਖ ਨਹੀਂ, ਉਹ ਤਾਂ ਕੋਈ ਹੋਰ ਮਨੁੱਖ ਸੀ, ਕਿਸੇ ਦੇ ਕਸੂਰ ਦੀ ਸਜ਼ਾ ਮੈਨੂੰ ਕਿਉਂ?
0: ਬੰਦੇ ਦੇ ਮਾੜੇ ਕਰਮਾਂ ਦਾ ਫਲ ਆਉਣ ਵਾਲੀ ਪੀੜ੍ਹੀ ਨੂੰ ਹੀ ਭੁਗਤਣਾ ਪੈਂਦਾ। ਹੁਣ ਭੁਗਤੀ ਚੱਲ। ਦੂਜਿਆਂ ਨੂੰ ਸਤਾਉਣ ਵਾਲਿਆਂ ਨੂੰ ਕਦੇ

ਦੀ ਸੰਖਿਆ ਅੰਨਿਆਂ ਬੋਲਿਆਂ ਤੇ ਅਪਾਹਿਜਾਂ ਦੀ ਹੋਏਗੀ। ਪ੍ਰਦੂਸ਼ਣ ਦਾ ਅਸਰ ਗਰਭਵਤੀ ਔਰਤਾਂ ਤੇ ਬਹੁਤ ਜ਼ਿਆਦਾ ਹੋਏਗਾ। ਤੁਸੀਂ ਤਾਂ ਸੰਤਾਪ ਭੋਗ ਕੇ ਜਾ ਰਹੇ ਹੋ, ਪਰ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਓ, ਆਉਣ ਵਾਲੀ ਪੀੜ੍ਹੀ ਨੂੰ ਬਚਾ ਲਓ।

ਦੋਸਤੋ ਕੌਣ ਕਹਿੰਦਾ ਹੈ ਕਿ ਗੀਤ ਸੰਗੀਤ ਦੇ ਨਾਲ ਅਸੀਂ ਜਜ਼ਬੇ ਨਹੀਂ ਜਗਾ ਸਕਦੇ। ਅਜਿਹਾ ਗੀਤ ਜਿਹੜਾ ਜੱਗੀ ਸਿੰਘ ਹੋਰਾਂ ਨੇ ਗਾਇਆ ਇਹਨੂੰ ਸੁਣ ਕੇ ਲੱਗਦਾ ਹੈ ਕਿ ਅਸੀਂ ਆਪਣੀ ਧਰਤੀ ਨੂੰ ਜਿੰਨਾ ਪਿਆਰ ਕਰੀਏ ਓਨਾ ਹੀ ਘੱਟ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਪੰਜਾਬ ਦੇ ਉੱਤੇ ਮਾਣ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬੀ ਬੜੇ ਪਿਆਰ ਕਰਨ ਵਾਲੇ, ਖੁੱਲ੍ਹ ਕੇ ਜੀਣ ਵਾਲੇ, ਖੁੱਲ੍ਹ ਕੇ ਖਾਣ ਪੀਣ ਵਾਲੇ ਤੇ ਜ਼ਿੰਦਗੀ ਦੇ ਹਰ ਪਲ ਦਾ ਮਜ਼ਾ ਲੈਣ ਵਾਲੇ ਹਾਂ। ਅਸੀਂ ਮਿਹਨਤ ਵੀ ਰੱਜ ਕੇ ਕਰਦੇ ਹਾਂ ਤੇ ਅਸੀਂ ਖਾਂਦੇ ਪੀਂਦੇ ਤੇ ਅਸੀਂ ਤਿਉਹਾਰ ਵੀ ਬੜੇ ਰੱਜ ਕੇ ਮਨਾਉਂਦੇ ਹਾਂ। ਅਸੀਂ ਜਾਣਦੇ ਹਾਂ ਕਿ ਸਾਉਣ ਦਾ ਮਹੀਨਾ ਚੱਲਦਾ ਪਿਆ ਹੈ, ਕੁੜੀਆਂ ਨੂੰ ਪੇਕਿਆਂ ਤੋਂ ਸੰਧਾਰੇ ਆਉਂਦੇ ਪਏ ਨੇ, ਡੱਬਾ ਭਰ ਕੇ ਬਿਸਕੁਟਾਂ ਦਾ ਆਉਂਦਾ ਪਿਆ, ਨਾਲੇ ਆਉਂਦੀਆਂ ਪਈਆਂ ਨੇ ਮਹਿੰਦੀਆਂ, ਚੂੜੀਆਂ, ਪਰਾਂਦੀਆਂ, ਸੋਹਣੇ ਸੋਹਣੇ ਸੂਟ ਤੇ ਫੁਲਕਾਰੀਆਂ। ਘਰ ਦੇ ਵਿਚ ਭਰਾਵਾਂ ਨੇ, ਚਾਚਿਆਂ ਤਾਇਆਂ ਨੇ ਵੱਡੀਆਂ ਵੱਡੀਆਂ ਪੀਂਘਾਂ ਪਾਈਆਂ ਨੇ ਕਿ ਧੀਆਂ ਆਣਗੀਆਂ, ਮਹਿੰਦੀ ਲਾਣਗੀਆਂ, ਨੱਚਣਗੀਆਂ, ਗਾਣਗੀਆਂ ਤੇ ਨਾਲੇ ਰੌਣਕਾਂ ਲਾਣਗੀਆਂ। ਸਾਉਣ ਮਹੀਨੇ ਮੀਂਹ ਪੈ ਜਾਂਦਾ, ਸਭੇ ਸਹੇਲੀਆਂ ਆਈਆਂ, ਬਈ ਬੰਤੋ ਸੰਤੋ ਹੋਈਆਂ ਇਕੱਠੀਆਂ, ਵੱਡੇ ਘਰਾਂ ਦੀਆਂ ਜਾਈਆਂ, ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ। ਤੇ ਲਓ ਫੇਰ ਇਸ ਗਿੱਧੇ ਦੇ ਵਿਚ ਕਿਸੇ ਦਾ ਲੌਂਗ ਗਵਾਚ ਜੇ, ਹੈ ਨਾ, ਕਿਸੇ ਦਾ ਦਿਲ ਗੁੰਮ ਜਾਏ, ਇਸ ਗੱਲ ਦੀ ਕੋਈ ਗਰੰਟੀ ਨਹੀਂ। ਪਰ ਹਾਂ, ਇਸ ਗੱਲ ਦੀ ਗਰੰਟੀ ਹੈ ਕਿ ਹਰਭਜਨ ਮਾਨ ਤੇ ਜਸਵਿੰਦਰ ਨਰੂਲਾ ਦਾ ਇਹ ਗਾਣਾ ਤੁਹਾਨੂੰ ਪਸੰਦ ਬਹੁਤ ਆਉਣ ਵਾਲਾ ਹੈ।

ਲੋ ਜੀ ਹਰ ਪਾਸੇ ਵੰਗਾਂ ਦਾ ਲਿਸ਼ਕਾਰਾ ਪੈਂਦਾ ਪਿਆ ਕਿਉਂ ਕਿਉਂਕਿ ਸਾਉਣ ਦਾ ਮਹੀਨਾ ਆ ਚੁੱਕਾ ਅੱਛਾ ਦੋਸਤੋ ਜਦੋਂ ਕੋਈ ਨੱਚਦਾ ਹੈ ਪਤਾ ਨਹੀਂ ਕੋਈ ਬੋਲੀਆਂ ਸੁਣ ਕੇ ਗਿੱਧੇ ਦੀ ਆਵਾਜ਼ ਸੁਣ ਕੇ ਜਾਂ ਭੰਗੜੇ ਦੀ ਟੋਨ ਸੁਣ ਕੇ ਹਰ ਕਿਸੇ ਦੇ ਮੋਢੇ ਪੈਰ ਆਪਣੇ ਆਪ ਨੱਚਣਾ ਸ਼ੁਰੂ ਕਰ ਦਿੰਦੇ ਨੇ ਮਲਵਈ ਗਿੱਧਾ ਜਿੱਥੇ ਮਰਦ ਗਿੱਧਾ ਪਾਉਂਦੇ ਨੇ ਪੁਰਸ਼ ਗਿੱਧਾ ਪਾਉਂਦੇ ਨੇ ਉੱਥੇ ਮਲਵਈ ਗਿੱਧੇ ਦੇ ਵਿੱਚ ਪੁਰਸ਼ ਗਿੱਧੇ ਦੇ ਥਾਪ ਗਿੱਧੇ ਦੀ ਤਾਲ ਔਰ ਗਿੱਧੇ ਦੀ ਲੋਚ ਨੂੰ ਇੰਨੇ ਵਧੀਆ ਢੰਗ ਨਾਲ ਫੜਦੇ ਨੇ ਕਿ ਭਈ ਦੇਖਣ ਵਾਲੇ ਦੇਖਦੇ ਰਹਿ ਜਾਂਦੇ ਨੇ ਤੇ ਅੱਜ ਸੁਣਨ ਵਾਲੇ ਨੇ ਸੁਣਦੇ ਰਹਿ ਜਾਣਾ ਕਿਉਂਕਿ ਆ ਰਹੇ ਨੇ ਸਰਬਜੀਤ ਚੀਮਾ ਲੈ ਕੇ ਮਲਵਈ ਗਿੱਧਾ।

0: ਸਾਡਾ ਦਿਲ ਕਰ ਆਇਆ ਕਿੱਦਾਂ ਪਾ ਮੁੰਡਿਓ
1: ਆਪਣੇ ਦੋਸਤਾਂ ਨੂੰ ਇਹ ਵੀ ਦੱਸ ਦਈਏ ਕਿ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਪਿੰਡ ਨੁਕੇਰੀਆਂ ਤੋਂ ਕਸ਼ਮੀਰ ਸਿੰਘ ਕਰਨਾਵਲ ਸੁਖਜੀਤ ਸਿੰਘ ਸੁਖਚਰਨ ਅਨਮੋਲ ਸਹਿਜਪ੍ਰੀਤ ਰਹਿਮਤ ਕਰਤਾਰ ਸਿੰਘ ਰਾਣਾ ਨੇ ਤੇ ਇਨ੍ਹਾਂ ਦੇ ਬਹੁਤ ਸਾਰੇ ਦੋਸਤਾਂ ਨੇ ਤੇ ਆਓ ਫਿਰ ਗਾਣਾ ਅਸੀਂ ਜਾਰੀ ਰੱਖਦੇ ਹਾਂ
0: ਚੜਿਆ ਫੇਰ ਕਲੇੜੇ ਉਹ ਮੁੱਛ ਫੁੱਟੀ ਜਦ ਚੜੀ ਜਵਾਨੀ ਉਹ ਮੁੱਛ ਫੁੱਟੀ ਜਦ ਚੜੀ ਜਵਾਨੀ ਡਾਉਂਦਾ ਫਿਰੇ ਬਨੇਰੇ ਹੋ ਬੁੱਢਾ ਹੋਇਆ ਬੈਠ ਮੰਜੇ ਤੇ

0: ਕਿਤੇ ਵਿੱਚ
1: ਉਹ ਝੂਠ ਨਹੀਂ ਬੋਲਦਾ
0: ਬੋਲਣਾ ਬੋਲਾਂ ਕਿਤੇ ਵਿੱਚ ਵੱਢ ਕੇ ਬੋਲੀ ਪਾਵਾਂ ਨੀ ਸਰਬਜੀਤ ਮੇਰਾ ਨਾ ਸੋਣੀਏ
1: ਭੁੱਲ ਨਾ ਜਾਈ
0: ਉਹ ਸਰਬਜੀਤ ਮੇਰਾ ਨਾ ਸੋਣੀਏ ਪਿੰਡਾਂ ਵਿੱਚ ਖਾਰੇ ਲਾਵਾਂ ਨੀ ਪਿੰਡ ਮੇਰਾ ਤਾਨੂਰ ਮਹਿਲ ਕੋ
2: ਬੜਾ ਮਸ਼ਹੂਰ
0: ਮਾਂ ਪਿੰਡ ਸਿਰ ਨਾਵਾਂ ਸੁਣ ਕੇ ਜਾਈ।

0: ਨਹੀਂ ਕੀ ਸਭ ਲੜ ਗਿਆ ਤੇਰੇ ਨੀ ਭੈਣ ਆਪਣੀ ਦਾ ਸਾਗ ਲਿਆ ਦੇ
1: ਸਾਰੀ ਉਮਰ ਪੂਜਾ ਕਰੂ
0: ਭੈਣ ਆਪਣੀ ਦਾ ਸਾਗ ਲਿਆ ਦੇ ਬਣ ਕੇ ਟੁਕੂਗਾ ਸੇਰੇ ਨੀ ਮਰ ਕੇ ਜਿੰਨ ਜਾਂ ਭੂਤ ਬਣੂਗਾ।

ਵਾਜੀ ਵਾ ਦੋਸਤੋ, ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਆਪਣੇ ਸਭਿਆਚਾਰ ਦੀ ਗੱਲ ਕਰਦੇ ਹਾਂ, ਪਤਾ ਨਹੀਂ ਕਿੱਥੋਂ ਇੰਨਾ ਜੋਸ਼ ਸਾਡੇ ਵਿਚ ਭਰ ਜਾਂਦਾ ਹੈ। ਆਕਾਸ਼ਵਾਣੀ ਦਾ ਇਹੀ ਮੁੱਖ ਮਕਸਦ ਹੈ, ਆਪਣੀ ਜੜਾਂ ਨਾਲ ਜੋੜ ਕੇ ਰੱਖਣਾ, ਆਪਣੇ ਵਿਰਸੇ ਤੇ ਸਭਿਆਚਾਰ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ, ਆਪਣੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ, ਔਰ ਇਹਦੇ ਵਿਚ ਤੁਹਾਡੇ ਸਾਥ ਦੀ ਸਾਨੂੰ ਲੋੜ ਹੈ। ਬੱਚਿਆਂ ਨੂੰ ਵੱਧ ਤੋਂ ਵੱਧ ਆਕਾਸ਼ਵਾਣੀ ਸੁਣਵਾਇਆ ਕਰੋ, ਤਾਂ ਕਿ ਮਿਆਰੀ ਸ਼ਬਦ, ਮਿਆਰੀ ਪ੍ਰੋਗਰਾਮ, ਮਿਆਰੀ ਸੋਚ ਅਸੀਂ ਉਨ੍ਹਾਂ ਦੇ ਕੂਲੇ ਦਿਮਾਗ ਤੱਕ ਪਹੁੰਚਾ ਸਕੀਏ ਤੇ ਉਹ ਦੇਸ਼ ਦੀ ਤਰੱਕੀ ਦੇ ਵਿਚ ਆਪਣਾ ਯੋਗਦਾਨ ਪਾ ਸਕਣ। ਤੇ ਲਓ ਜੀ, ਦੇਸ਼ ਦੀ ਸੇਵਾ ਕਰਦੇ ਰਵਾਂਗੇ ਤੇ ਆਪਣੇ ਦੇਸ਼ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਵਾਂਗੇ ਜਿਵੇਂ ਪਿਆਰ ਕਰਦੇ ਨੇ ਦਲੇਰ ਮਹਿੰਦੀ, ਤੇ ਕਹਿੰਦੇ ਨੇ ਫੱਟੇ ਚੱਕ ਦਿਆਂਗੇ। ਦੋਸਤੋ, ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਪਿੰਡ ਜੰਡ ਵਾਲਾ ਤੋਂ ਰਕੇਸ਼, ਨਰੇਸ਼, ਜਗਦੀਸ਼, ਅਨਿਕੇਤ, ਅਗਰੇਜ਼, ਨਛੱਤਰ, ਬਲਦੇਵ ਹੋਰਾਂ ਨੇ। ਤੇ ਆਓ ਫਿਰ ਸੁਣਦੇ ਹਾਂ ਅਸੀਂ ਵੀ ਇਹ ਗੀਤ।

0: ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੂੰ ਚਾਹੇ ਅਣਜਾਣ ਗੁਣੇ ਚ ਹੀ ਆ
1: ਜੀ,
0: ਅਸੀਂ ਉਹਨਾਂ ਦੇ ਮਗਰ ਲੱਗ ਤੁਰੀ ਦਾ ਜਿਹੜਾ ਕਿ ਸਾਡੇ ਆਉਣ ਵਾਲੇ ਭਵਿੱਖ ਲਈ ਜਿਹੜਾ ਬਹੁਤ ਮਾੜੀ ਗੱਲ ਆ।
1: ਦੇਖੋ ਜੀ, ਸਾਨੂੰ ਆਜ਼ਾਦੀ ਦਾ ਮਤਲਬ ਇਹ ਨਹੀਂ ਆ ਵੀ ਅਸੀਂ ਆਜ਼ਾਦ ਹੋ ਗਏ ਪਰ ਕਿਸੇ ਨਾਲ ਅਸੀਂ ਧੱਕਾ ਕਰ ਲਈਏ, ਕਿਸੇ ਨਾਲ ਬੇਈਮਾਨੀ ਕਰ ਲਈਏ, ਕੋਈ ਰਿਸ਼ਵਤਖੋਰੀ ਦਾ ਇਹੋ ਜਿਹਾ ਕੰਮ ਕਰ ਲਈਏ। ਸਾਨੂੰ ਇਹ ਆਜ਼ਾਦੀ ਇਹ ਨਹੀਂ ਸਿਖਾਉਂਦੀ। ਸਾਨੂੰ ਚੰਗੇ ਕਰਮ ਕਰਨ ਵਾਸਤੇ, ਸਾਨੂੰ ਚੰਗੀਆਂ ਆਦਤਾਂ ਸਿਖਾਉਣ ਵਾਸਤੇ, ਸਾਨੂੰ ਚੰਗਾ ਮੰਦਾ ਦੀ ਸਮਝ ਜਿਹੜੀ ਆ ਉਹ ਲਿਆਉਣ ਵਾਸਤੇ ਆਜ਼ਾਦੀ ਆ।
0: ਬਿਲਕੁਲ,
1: ਨਾ ਕਿ ਆਪਾਂ ਕਿਸੇ ਨਾਲ ਕੋਈ ਬਦਲਾਖੋਰੀ ਜਾਂ ਕੋਈ ਇਹੋ ਜਿਹੀ ਹਰਕਤ ਕਰੀਏ ਜਿਹੜੀ ਕਿਸੇ ਨੂੰ ਚੁੱਭਦੀ ਹੋਵੇ।
0: ਬਿਲਕੁਲ ਬਿਲਕੁਲ, ਦੇਖੋ ਇਸ ਮੌਕੇ ਤੇ ਨਾ ਜਿੱਦਾਂ ਹੁਣ ਦਿਨ ਸ਼ੁਰੂ ਹੋਏ ਆ, ਅਗਸਤ ਦੇ ਵਿੱਚ ਆਪਣਾ ਆਜ਼ਾਦੀ ਦਿਹਾੜਾ ਵੀ ਆਉਣ ਵਾਲਾ
1: ਜੀ,
0: ਤੇ ਸਾਨੂੰ ਨਾ ਕੁਛ ਆਪਣੇ ਨਾਲ ਪ੍ਰਣ ਕਰਨੇ ਪੈਣੇ ਆ
1: ਜੀ।
0: ਸਾਨੂੰ ਪਹਿਲੀ ਗੱਲ ਤਾਂ ਇਹ ਦੇਖਣੀ ਚਾਹੀਦੀ ਆ ਵੀ ਜਿਹੜਾ ਅਸੀਂ ਕੰਮ ਕਰਦੇ ਆ ਉਹਨੂੰ ਇੰਨੀ ਇਮਾਨਦਾਰੀ ਨਾਲ ਕਰੀਏ ਭਈ ਉਹ ਮਿਸਾਲ ਬਣੇ
1: ਜੀ।
0: ਜੇ ਅਸੀਂ ਖੇਤੀ ਕਰਦੇ ਆ ਨਾ, ਤੇ ਖੇਤੀਬਾੜੀ ਤਾਂ ਤੁਹਾਨੂੰ ਪਤਾ ਵੀ ਹੈ ਹੀ ਇਮਾਨਦਾਰੀ ਦਾ ਕੰਮ ਆ। ਦੂਜੀ ਗੱਲ ਆ ਵੀ ਖੇਤੀਬਾੜੀ ਵੀ ਇਸ ਹਿਸਾਬ ਨਾਲ ਕਰੀਏ, ਉਹਨੂੰ ਵੀ ਜ਼ਹਿਰ ਮੁਕਤ ਬਣਾਈਏ ਜਿਹੜਾ ਦੂਜੇ ਵੀ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ ਸਿਹਤਮੰਦ ਹੋਵੇ।
1: ਹਾਂ ਸਹੀ ਗੱਲ ਆ।
0: ਹਾਂ
1: ਦੇਖੋ ਗੱਲ ਹੈਗੀ ਆ ਵੀ ਆਜ਼ਾਦੀ ਦਾ ਮਤਲਬ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ
0: ਜੀ,
1: ਸੁੱਖ ਦੇਣਾ ਆ।
0: ਬਿਲਕੁਲ,
1: ਸੋ ਆਪਾਂ ਆਜ਼ਾਦੀ ਦਾ ਮਤਲਬ ਇਹੋ ਹੀ ਆ ਵੀ ਅਸੀਂ ਤਾਂ ਹੀ ਆਜ਼ਾਦ ਆ ਜੇ ਅਸੀਂ ਚੰਗੇ ਕਰਮ ਕਰਾਂਗੇ।
0: ਬਿਲਕੁਲ,
1: ਫਿਰ ਅਸੀਂ ਆਜ਼ਾਦ ਆ।
0: ਤੇ ਅੱਜ ਫਿਰ ਆਪਾਂ ਆਜ਼ਾਦੀ ਦੀ ਗੱਲ ਕਰ ਰਹੇ ਹਾਂ
1: ਜੀ,
0: ਤੇ ਅੱਜ ਆਪਣੇ ਕੋਲ ਇੱਕ ਰੂਪਕ ਆ ਕਥਾ ਸੰਗਰਾਮ ਦੀ।
1: ਅੱਛਾ ਜੀ,
0: ਇਹ ਸੁਣਦੇ ਆ।
1: ਸੁਣਾਓ ਜੀ।
0: ਜੀ, ਮੈਂ ਇਤਿਹਾਸ ਮਾਂ ਭਾਰਤੀ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਭਾਰਤ ਦੇ ਵੀਰ ਸਪੂਤਾਂ ਦੇ ਸੰਘਰਸ਼ ਤੇ ਕੁਰਬਾਨੀਆਂ ਨਾਲ ਲਬਰੇਜ਼ ਸੰਗਰਾਮ ਦਾ ਇਤਿਹਾਸ। 13 April 1919 ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿੱਚ ਇੱਕ ਸਭਾ ਵਾਸਤੇ ਇਕੱਠੇ ਹੋਏ ਭਾਰਤੀਆਂ ਉੱਪਰ ਅੰਗਰੇਜ਼ ਸਰਕਾਰ ਵੱਲੋਂ ਕੀਤੇ ਕਾਤਿਲਾਨਾ ਹਮਲੇ ਤੋਂ ਬਾਅਦ ਬ੍ਰਿਟਿਸ਼ ਹਕੂਮਤ ਦੇ ਖਿਲਾਫ ਬਗਾਵਤ ਹੁਣ ਪੂਰੇ ਭਾਰਤ ਵਿੱਚ ਫੈਲ ਚੁੱਕੀ ਸੀ। ਹਰੇਕ ਭਾਰਤੀ ਦੇ ਹੋਠਾਂ ਉੱਪਰ ਹੁਣ ਇੱਕੋ ਹੀ ਨਾਰਾ ਸੀ। ਹਰੇਕ ਭਾਰਤ ਵਾਸੀ ਦਾ ਹੁਣ ਇੱਕੋ ਹੀ ਮਕਸਦ ਸੀ ਤੇ ਹਰੇਕ ਭਾਰਤੀ ਦੀ ਹੁਣ ਇੱਕੋ ਹੀ ਪੁਕਾਰ ਸੀ, ਅੰਗਰੇਜ਼ੋ ਭਾਰਤ ਛੱਡੋ, ਅੰਗਰੇਜ਼ੋ ਭਾਰਤ ਛੱਡੋ। ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਆਪਣੇ ਪੱਧਰ ਤੇ ਸ਼ਾਂਤਮਈ ਤਰੀਕੇ ਨਾਲ ਅੰਗਰੇਜ਼ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰ ਰਹੀ ਸੀ। ਕਦੇ ਨਾ ਮਿਲਵਰਤਨ ਲਹਿਰ, ਕਦੇ ਅੰਗਰੇਜ਼ੀ ਸਮਾਨ ਦਾ ਬਹਿਸ਼ਕਾਰ, ਕਦੇ ਸੱਤਿਆਗ੍ਰਹਿ ਤੇ ਕਦੇ ਡਾਂਡੀ ਮਾਰਚ। ਉਧਰ ਬਹੁਤ ਸਾਰੇ ਨੌਜਵਾਨ ਹਰ ਕੀਮਤ ਉੱਪਰ ਅੰਗਰੇਜ਼ਾਂ ਨੂੰ ਮੁਲਕ ਵਿੱਚੋਂ ਕੱਢਣ ਲਈ ਕੋਸ਼ਿਸ਼ਾਂ ਕਰ ਰਹੇ ਸਨ। ਹੁਣ ਉਹਨਾਂ ਨੂੰ ਆਪਣੀਆਂ ਜਾਨਾਂ ਦੀ ਵੀ ਕੋਈ ਪਰਵਾਹ ਨਹੀਂ ਸੀ। ਜ਼ਿੰਦਗੀ ਦਾ ਬਸ ਇੱਕੋ ਮਕਸਦ ਰਹਿ ਗਿਆ ਸੀ, ਹਰ ਹਾਲ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਆਜ਼ਾਦੀ ਦੀ ਜੰਗ ਤੇ ਹਰ ਕੀਮਤ ਉੱਤੇ ਮਾਂ ਭਾਰਤੀ ਦੀ ਆਜ਼ਾਦੀ। ਭਾਰਤ ਦੀ ਆਜ਼ਾਦੀ ਦੇ ਸੰਗਰਾਮੀਆਂ ਵੱਲੋਂ ਬ੍ਰਿਟਿਸ਼ ਰਾਜ ਦੇ ਖਿਲਾਫ ਜੰਗ ਛੇੜਨ ਦੇ ਮਕਸਦ ਨਾਲ ਹਥਿਆਰ ਖਰੀਦਣ ਵਾਸਤੇ ਅੰਗਰੇਜ਼ ਸਰਕਾਰ ਦਾ ਹੀ ਖਜ਼ਾਨਾ ਲੁੱਟ ਲੈਣ ਦੀ ਘਟਨਾ ਘਟੀ, ਜੋ ਅੱਜ ਵੀ ਮੇਰੇ ਚੇਤਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਇਹ ਘਟਨਾ ਸੀ ਕਾਕੋਰੀ ਕਾਂਡ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਕ੍ਰਾਂਤੀ ਵੀਰਾਂ ਦੀ ਇੱਕ ਗੁਪਤ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਪੰਡਿਤ ਰਾਮ ਪ੍ਰਸਾਦ ਬਿਸਮਿਲ, ਚੰਦਰ ਸ਼ੇਖਰ ਆਜ਼ਾਦ, ਯੋਗੇਸ਼ ਚੰਦਰ ਚੈਟਰਜੀ, ਪ੍ਰੇਮ ਕ੍ਰਿਸ਼ਨ ਖੰਨਾ, ਮੁਕੰਦੀ ਲਾਲ, ਵਿਸ਼ਨੂੰ ਸ਼ਰਨ ਦੁਬਲਿਸ਼, ਰਾਜੇਂਦਰ ਨਾਥ ਲਾਹੜੀ, ਅਸ਼ਫਾਕ ਉੱਲਾ ਖਾਨ ਤੇ ਠਾਕੁਰ ਰੋਸ਼ਨ ਸਿੰਘ ਸਮੇਤ ਹੋਰ ਬਹੁਤ ਸਾਰੇ ਕ੍ਰਾਂਤੀਕਾਰੀ। ਮੀਟਿੰਗ ਵਿੱਚ ਰੇਲ ਗੱਡੀ ਵਿੱਚ ਆਉਣ ਵਾਲੇ ਅੰਗਰੇਜ਼ ਹਕੂਮਤ ਦੇ ਖਜ਼ਾਨੇ ਨੂੰ ਲੁੱਟਣ ਦੀ ਯੋਜਨਾ ਬਣਾਈ ਗਈ ਤੇ ਇਸੇ ਯੋਜਨਾ ਦੇ ਤਹਿਤ ਰਾਜੇਂਦਰ ਨਾਥ ਲਾਹੜੀ ਨੇ लखनऊ।

ਜਲਿਆਂਵਾਲਾ ਬਾਗ ਦੇ ਹੱਤਿਆ ਕਾਂਡ ਨੇ ਜਿਨ੍ਹਾਂ ਕਰੋੜਾਂ ਹਿੰਦੁਸਤਾਨੀਆਂ ਦੇ ਦਿਲਾਂ ਨੂੰ ਝੰਜੋੜਿਆ ਸੀ, ਉਹਨਾਂ ਮਹਾਨ ਸਪੂਤਾਂ ਵਿੱਚੋਂ ਮਾਂ ਭਾਰਤੀ ਦਾ ਇੱਕ ਹੋਰ ਹੋਣਹਾਰ ਸਪੂਤ ਸੀ। ਸਿਰਫ 12 ਸਾਲਾਂ ਦਾ ਬੱਚਾ ਭਗਤ ਸਿੰਘ ਜਲਿਆਂ ਵਾਲੇ ਬਾਗ ਵਿੱਚ ਹੋਏ ਨਿਹੱਥੇ ਭਾਰਤੀਆਂ ਦੇ ਕਤਲਾਂ ਦੀ ਖਬਰ ਨੇ ਭਗਤ ਸਿੰਘ ਦੇ ਬਾਲ ਮਨ ਉੱਪਰ ਇੰਨਾ ਡੂੰਘਾ ਅਸਰ ਪਾਇਆ ਕਿ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲ ਕੇ ਜਲਿਆਂ ਵਾਲੇ ਬਾਗ ਪਹੁੰਚ ਗਿਆ ਤੇ ਉੱਥੇ ਯਕੀਨਨ ਉਸਨੇ ਕਸਮ ਖਾ ਲਈ ਸੀ ਅੰਗਰੇਜ਼ ਹਕੂਮਤ ਨੂੰ ਦੇਸ਼ ਵਿੱਚੋਂ ਖਦੇੜਨ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦੀ। ਉਹ ਕੁਰਬਾਨੀ ਭਾਵੇਂ ਸ਼ਹਾਦਤ ਹੀ ਕਿਉਂ ਨਾ ਹੋਵੇ। ਅਗਲੀ ਵਾਰ ਮੈਂ ਬੜੇ ਫਖਰ ਨਾਲ ਸੁਣਾਵਾਂਗਾ ਸ਼ਹੀਦ ਭਗਤ ਸਿੰਘ, ਉਹਦੇ ਸਾਥੀ ਕ੍ਰਾਂਤੀਕਾਰੀ ਰਾਜਗੁਰੂ, ਸੁਖਦੇਵ ਤੇ ਹੋਰ ਕ੍ਰਾਂਤੀ ਦੇ ਪਰਵਾਨਿਆਂ ਦੀ ਗਾਥਾ। ਸੁਣਨਾ ਜ਼ਰੂਰ ਤੇ ਮਾਣ ਕਰਨਾ ਭਾਰਤ ਦੇਸ਼ ਦੇ ਮਾਣ ਮੱਤੇ ਇਤਿਹਾਸ ਉੱਪਰ। ਆਖਿਰ ਗੱਲ ਹੈ ਮਾਂ ਭਾਰਤੀ ਦੇ ਸਨਮਾਨ ਦੀ।

0: ਹਾਂ ਜੀ ਤੇਜਾ ਸਿੰਘ ਜੀ।
1: ਹਾਂ ਜੀ ਸ਼ਿੰਗਾਰਾ ਸਿੰਘ ਜੀ, ਤੇ ਹੁਣ ਫਿਰ ਇੱਕ ਗੀਤ ਸੁਣਾਈਏ ਤੁਹਾਨੂੰ।
0: ਸੁਣਾਓ ਜੀ।
1: ਗੀਤ ਹੈ ਜੀ ਮਹਿਕ ਵਤਨ ਦੀ, ਗੁਰਦੀਪ ਸਿੰਘ ਹੁਣਾਂ ਦੀ ਆਵਾਜ਼ ਚ।
0: ਅੱਛਾ ਜੀ,
1: ਆਓ ਸੁਣੀਏ।
0: ਸੁਣਾਓ ਜੀ ਫਿਰ।

0: ਹਾਂਜੀ ਤੇਜਾ ਸਿੰਘ ਜੀ
1: ਸ਼ੰਕਾਰਾ ਸਿੰਘ ਜੀ ਆਪਣੇ ਕੋਲ ਡਾਕਟਰ ਸੰਦੀਪ ਸਿੰਘ ਹੁਣੀ ਆਏ ਸੀਗੇ
0: ਅੱਛਾ ਜੀ
1: ਉਨ੍ਹਾਂ ਨੇ ਨਿੰਬੂ ਜਾਤੀ ਦੇ ਬਾਗਾਂ ਦੀ ਦੇਖਭਾਲ
0: ਅੱਛਾ ਜੀ
1: ਇਸ ਵਿਸ਼ੇ ਤੇ ਜਾਣਕਾਰੀ ਸਾਂਝੀ ਕੀਤੀ ਹੈ
0: ਜੀ
1: ਆਪਾਂ ਉਹ ਸੁਣਦੇ ਹਾਂ ਜੀ
0: ਸੁਣਾਓ ਜੀ ਫਿਰ
2: ਬਹੁਤ ਹੀ ਪਿਆਰੇ ਕਿਸਾਨ ਵੀਰੋ ਮੈਂ ਡਾਕਟਰ ਸੰਦੀਪ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਫਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅੱਜ ਤੁਹਾਡੇ ਨਾਲ ਨਿੰਬੂ ਜਾਤੀ ਦੇ ਬਾਗਾਂ ਚ ਜਿਹੜੇ ਅੱਜ ਕੱਲ ਮੁੱਖ ਕੀੜੇ ਮਖੌੜੇ ਨੇ ਉਨ੍ਹਾਂ ਬਾਰੇ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗਾ ਸੋ ਕਿਸਾਨ ਵੀਰੋ ਅੱਜ ਕੱਲ ਜੋ ਸਮਾਂ ਚੱਲ ਰਿਹਾ ਤਕਰੀਬਨ ਦੋ ਤਿੰਨ ਹੀ ਪ੍ਰਮੁੱਖ ਕੀੜੇ ਇਸ ਵੇਲੇ ਨਿੰਬੂ ਜਾਤੀ ਦੇ ਜਿਹੜੇ ਪੰਜਾਬ ਚ ਆਪਾਂ ਮੇਨ ਕਿੰਨੂ ਆਪਣਾ ਫਲ ਹੈ ਜਿਹਦੇ ਚ ਸਿਟਰਸਿਲਾ ਫਲ ਦੀ ਮੱਖੀ ਤੇ ਫਲ ਦੇ ਰਸ ਚੂਸਣੇ ਪਤੰਗੇ ਪ੍ਰਮੁੱਖ ਹੈ ਤੇਲੇ ਦਾ ਵੀ ਕਿਤੇ ਕਿਤੇ ਹਮਲਾ ਹੋ ਜਾਂਦਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸਿਟਰਸਿਲਾ ਜਿਹਨੂੰ ਹੋਪਰ ਵੀ ਕਹਿ ਦਿੰਦੇ ਨੇ ਉਹਦਾ ਨੁਕਸਾਨ ਕਿਸ ਤਰ੍ਹਾਂ ਹੁੰਦਾ ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੈਸੇ ਇਸ ਦਾ ਨੁਕਸਾਨ ਪੂਰਾ ਸਾਲ ਹੁੰਦਾ ਪਰ ਜ਼ਿਆਦਾ ਨੁਕਸਾਨ ਤਕਰੀਬਨ ਅਗਸਤ ਸਤੰਬਰ ਅਕਤੂਬਰ ਤੇ ਮੁੜ ਕੇ ਅੱਧ ਅਪ੍ਰੈਲ ਮਾਰਚ ਉਸ ਸੀਜ਼ਨ ਚ ਜ਼ਿਆਦਾ ਹੁੰਦਾ ਇਹਦੇ ਜਿਹੜੇ ਬੱਚੇ ਤੇ ਬਾਲਗ ਪਿੱਛੋਂ ਪੱਤਿਆਂ ਤੋਂ ਰਸ ਚੂਸਦੇ ਆ ਰਸ ਚੂਸਣ ਨਾਲ ਜਿਹੜੇ ਪੱਤੇ ਕਮਜ਼ੋਰ ਪੈ ਜਾਂਦੇ ਆ ਨਾਲ ਮੁੜ ਕੇ ਟਾਹਣੀਆਂ ਚੋਂ ਵੀ ਰਸ ਚੂਸਦੇ ਆ ਫੁੱਲ ਜਿਹੜੇ ਨੇ ਕਾਫੀ ਖਰਾਬ ਹੋ ਜਾਂਦੇ ਆ ਇਸ ਤੋਂ ਇਲਾਵਾ ਜਿਹੜਾ ਬਹੁਤ ਜ਼ਰੂਰੀ ਗੱਲ ਹੈ ਕਿ ਇਹ ਕੀੜਾ ਇੱਕ ਕੀੜਾ ਹੋਣ ਦੇ ਨਾਲ ਨਾਲ ਜੋ ਨੁਕਸਾਨ ਕਰਦਾ ਹੈ ਉਸ ਤੋਂ ਇਲਾਵਾ ਇੱਕ ਦੁਨੀਆਂ ਦੀ ਬੜੀ ਖਤਰਨਾਕ ਬਿਮਾਰੀ ਹੈ ਗ੍ਰੀਨਿੰਗ ਉਹਦਾ ਵੀ ਇੱਕ ਵੈਕਟਰ ਹੈ ਭਾਵ ਉਸਨੂੰ ਬਿਮਾਰੀ ਨੂੰ ਇੱਕ ਬੂਟੇ ਤੋਂ ਦੂਸਰੇ ਬੂਟੇ ਤੇ ਜਾਂ ਇੱਕ ਬਾਗ ਤੋਂ ਦੂਸਰੇ ਬਾਗ ਚ ਫੈਲਾਉਂਦਾ ਸੋ ਇਸ ਦੀ ਰੋਕਥਾਮ ਆਪਾਂ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਕੀਟਨਾਸ਼ਕ ਦਵਾਈਆਂ ਜਿਨ੍ਹਾਂ ਵਿਚ ਕੌਨਫੀਡੋਰ ਜਾਂ ਕਰੋਕੋਡਾਈਲ ਜਿਹਦੇ ਵਿਚ ਅਮੀਡਾ ਕਲੋਪਰੇਟ ਤੱਤ ਹੁੰਦਾ ਹੈ 17.8 SL 200 ml ਇਹ ਦਵਾਈ ਜਾਂ ਐਕਟਾਰਾ ਦੋਤਾਰਾ ਜਿਹਦੇ ਚ ਥਾਇਆਮੀਥੋਗਜ਼ਮ 25 WG ਤੱਤ ਹੁੰਦਾ ਉਹਦਾ 160 g ਦਵਾਈ ਜਾਂ ਹਾਰਟੀਕਲਚਰ ਮਿਨਰਲ ਆਇਲ ਜਿਹਦੇ ਚ ਕਿ ਮੈਕ HMO ਹੈਗਾ 125 L ਉਸ ਤੋਂ ਇਲਾਵਾ ਸਾਡੀ ਪਿੱਛੇ ਜੇ ਸਿਫਾਰਿਸ਼ ਹੋਈ ਹੈ ਕਿ ਬਾਗਾਂ ਦੇ ਵਿਚ ਇਹੋ ਜਿਹੇ ਕੀੜੇ ਦੀ ਰੋਕਥਾਮ ਲਈ ਸੋਇਆਬੀਨ ਦਾ ਆਇਲ ਜਾਂ ਕਾਟਨ ਸੀਡ ਆਇਲ 10 L 500 L ਪਾਣੀ ਚ ਪ੍ਰਤੀ ਏਕੜ ਜਿਹੜੀ ਆਪਾਂ ਛਿੜਕਾ ਕਰਨਾ ਸੋ ਇਹ ਸੀ ਗੱਲਬਾਤ ਜਿਹੜੀ ਸਿਟਰਸਿਲੇ ਦੇ ਸਬੰਧ ਚ ਸੀ ਦੂਸਰਾ ਹੈਗਾ ਕਿ ਜਿਹੜੇ ਤੇਲ ਮੈਂ ਦੱਸ ਰਿਹਾ ਸੋਇਆਬੀਨ ਆਇਲ ਜਾਂ ਕਾਟਨ ਸੀਡ ਆਇਲ ਇਹਦੀ ਛਿੜਕਾ ਕਰਨ ਲਈ ਕੁਛ ਆਪਾਂ ਨੂੰ ਸੰਭਾਲ ਕਰਨੀ ਪਏਗੀ ਕੁਛ ਜਿਹੜੇ ਤੱਤ ਨੇ ਉਨ੍ਹਾਂ ਦੀ ਧਿਆਨ ਦੇਣਾ ਪਏਗਾ ਉਹ ਇਹ ਹੈ ਵੀ ਇਹ ਜਿਹੜੇ ਤੇਲ ਨੇ ਖਾਣ ਵਾਲੇ ਤੇਲ ਨੇ ਕੋਈ ਵੀ ਤੇਲ ਬਾਜ਼ਾਰ ਚ ਜਿਹੜਾ ਤੁਹਾਨੂੰ ਮਿਲਦਾ ਸਭ ਤੋਂ ਸਸਤੇ ਰੇਟ ਵਾਲਾ ਆਪਾਂ ਉਹ ਵਰਤਣਾ ਪਰ ਵਰਤਣ ਵੇਲੇ ਧਿਆਨ ਇਹ ਰੱਖਣਾ ਕਿ ਜਦੋਂ ਗਰਮੀ ਹੋਵੇ ਉਸ ਵੇਲੇ ਇਹਦਾ ਛਿੜਕਾ ਗਰਮੀ ਦੇ ਮੌਸਮ ਚ ਸ਼ਾਮ ਵੇਲੇ ਕਰਨਾ ਜੇ ਫਸਲ ਫੁੱਲ ਤੇ ਆਈ ਹੋਵੇ ਤਾਂ ਉਸ ਵੇਲੇ ਛਿੜਕਾ ਤੋਂ ਗੁਰੇਜ਼ ਕਰਨਾ ਇਹਨਾਂ ਤੇਲ ਦੀ ਮਾਤਰਾ ਅਸੀਂ ਕਈ ਤਜਰਬਿਆਂ ਤੋਂ ਬਾਅਦ ਜਿਹੜੀ ਹੈ 10 L ਖੋਜ ਕੀਤੀ ਹੈ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਨਹੀਂ ਤਾਂ ਬਨਸਪਤ ਜ਼ਹਿਰੀਲਾਪਣ ਜਿਹਨੂੰ ਅੰਗਰੇਜ਼ੀ ਚ ਫਾਈਟੋਟੋਕਸਿਟੀ ਕਹਿੰਦੇ ਆ ਉਹਦਾ ਹਮਲਾ ਹੋਣ ਦੀ ਸੰਭਾਵਨਾ ਉਹਦੇ ਨਾਲ ਜਿਹੜੇ ਪੱਤੇ ਸੜ ਜਾਂਦੇ ਕਈ ਵਾਰੀ ਦੂਸਰਾ ਬਾਗ ਦੇ ਵਿਚ ਇਹੋ ਜਿਹੇ ਤੇਲ ਦੇ ਛਿੜਕਾ ਸਮੇਂ ਨਮੀ ਦੀ ਪ੍ਰਾਪਤ ਮਾਤਰਾ ਹੋਣੀ ਚਾਹੀਦੀ ਹੈ ਜੇ ਬਾਗ ਚ ਪਾਣੀ ਨਹੀਂ ਲੱਗਿਆ ਹੋਇਆ ਫਿਰ ਕਈ ਵਾਰੀ ਇਹ ਜਿਹੜੇ ਹੈ ਪੱਤਿਆਂ ਨੂੰ ਸੁਕਾ ਦਿੰਦੇ ਇਹੋ ਜਿਹੇ ਤੇਲ ਅਗਲਾ ਜਿਹੜਾ ਕੀੜਾ ਹੈ ਨਿੰਬੂ ਜਾਤੀ ਦੇ ਬਾਗਾਂ ਚ ਜਿਹਦਾ ਹਮਲਾ ਹੁਣ ਹੋਣ ਦੀ ਸੰਭਾਵਨਾ ਇਹਨਾਂ ਦਿਨਾਂ ਚ ਉਹ ਹੈਗਾ ਜੀ ਫਲ ਦੀ ਮੱਖੀ ਜਾਂ ਫਰੂਟ ਫਲਾਈ ਸੋ ਇਸ ਸਟੇਸ਼ਨ ਦੇ ਮਾਧਿਅਮ ਤੋਂ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਕੀੜੇ ਬਾਰੇ ਵੱਖ ਵੱਖ ਫਸਲਾਂ ਚ ਆਪਣੇ ਵਿਚਾਰ ਸਾਂਝੇ ਕੀਤੇ ਹਨ ਸੋ ਨਿੰਬੂ ਜਾਤੀ ਦੇ ਬਾਗਾਂ ਚ ਖਾਸ ਤੌਰ ਤੇ ਕਿੰਨੂ ਵਿਚ ਇਸ ਦਾ ਜਿਹੜਾ ਹਮਲਾ ਹੁਣ ਆਮ ਤੌਰ ਤੇ ਅਗਸਤ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਜਾਂਦਾ ਜਿਵੇਂ ਹੁਣ ਇਸ ਵੇਲੇ ਨਮੀ ਦਾ ਮੌਸਮ ਹੈ ਸਾਰੇ ਪਾਸੇ ਆਲੇ ਦੁਆਲੇ ਪੰਜਾਬ ਚ ਮੀਂਹ ਪੈਣੇ ਸ਼ੁਰੂ ਹੋ ਗਏ ਆ ਜਿੱਥੇ ਵੀ ਨਿੰਬੂ ਜਾਤੀ ਦੇ ਕਿੰਨੂ ਦੇ ਮੌਸਮੀ ਦੇ ਹੋਰ ਨਿੰਬੂ ਜਾਤੀ ਦੇ ਫਲਾਂ ਦੇ ਬਾਗ ਚ ਨੇ ਉਨ੍ਹਾਂ ਵਿਚ ਇਸ ਮੱਖੀ ਦਾ ਹਮਲਾ ਹੋਣ ਦੀ ਸੰਭਾਵਨਾ ਇਸ ਦੇ ਲੱਛਣ ਇਹ ਆਣ ਕਿ ਜਿਹੜੀ ਇਹਦੀ ਮਾਦਾ ਮੱਖੀ ਹੈ ਜਾਂ ਅੰਗਰੇਜ਼ੀ ਚ ਉਹਨੂੰ ਫੀਮੇਲ ਫਰੂਟ ਫਲਾਈ ਕਹਿ ਦਿੰਦੇ ਹਾਂ ਉਹ ਕਿੰਨੂ ਦੇ ਹਰੇ ਤੋਂ ਸੰਤਰੀ ਹੋ ਰਹੇ ਜਿਹੜੇ ਰੰਗ ਬਦਲਦੇ ਫਲਾਂ ਤੇ ਹਮਲਾ ਕਰਦੀ ਹੈ ਆਂਡੇ ਜਿਹੜੇ ਨੇ ਡੰਗ ਦੇ ਨਾਲ ਫਲ ਦੇ ਵਿਚ ਪਾ ਦਿੰਦੀ ਹੈ ਆਂਡਿਆਂ ਚੋਂ ਸੁੰਡੀਆਂ ਨਿਕਲਦੀਆਂ ਜਿਹੜੀਆਂ ਕਿ 3-4 ਦਿਨਾਂ ਵਿਚ ਫਲ ਨੂੰ ਖਾਂਦੀਆਂ ਮੁੜ ਕੇ ਸੁੰਡੀਆਂ ਫਲ ਚੋਂ ਨਿਕਲ ਕੇ ਜ਼ਮੀਨ ਦੇ ਹੇਠਾਂ ਪਿਊਪਾ ਬਣ ਕੇ ਮਿੱਟੀ ਚ ਲੁਕ ਜਾਂਦੀਆਂ ਇਦਾਂ ਹੀ ਇਸ ਕੀੜੇ ਦਾ ਜੀਵਨ ਚੱਕਰ ਚੱਲਦਾ ਹੈ। ਬਾਅਦ ਚੋਂ ਮਿੱਟੀ ਦੇ ਵਿੱਚੋਂ ਜਿਵੇਂ ਹੀ ਥੋੜਾ ਬਹੁਤ ਪਾਣੀ, ਭਾਵੇਂ ਕਿਸਾਨ ਵੀਰ ਪਾਣੀ ਲਾਉਂਦੇ ਨੇ ਜਾਂ ਜਿਵੇਂ ਮੀਂਹ ਪੈ ਰਹੇ ਨੇ, ਸੋ ਉਹ ਜਿਹੜੀਆਂ ਮੱਖੀਆਂ ਬਾਲਗ ਬਣ ਕੇ ਦੁਆਰਾ ਨਿਕਲ ਆਉਂਦੀਆਂ। ਉਹਨਾਂ ਚੋਂ ਕੁਛ ਨਰ ਹੁੰਦੀਆਂ, ਕੁਛ ਮਾਦਾ ਹੁੰਦੀਆਂ। ਮਾਦਾ ਮੱਖੀਆਂ ਦੁਬਾਰਾ ਤਿੰਨੋਂ ਦੇ ਫਲ ਨੂੰ ਹਮਲਾ ਕਰਦੀਆਂ, ਤੋ ਇਹੋ ਜਿਹੜੇ ਕਾਣੇ ਫਲ ਨੇ ਉਹ ਜ਼ਮੀਨ ਤੇ ਡਿੱਗ ਜਾਂਦੇ ਆ, ਕਿਰ ਜਾਂਦੇ ਆ। ਜੇ ਉਹਨਾਂ ਨੂੰ ਕੱਟ ਕੇ ਦੇਖੀਏ ਤਾਂ ਉਹਨਾਂ ਵਿੱਚੋਂ ਚਿੱਟੇ ਰੰਗ ਦੀਆਂ ਸੁੰਡੀਆਂ ਨਜ਼ਰ ਆਉਂਦੀਆਂ, ਤੇ ਇਹੋ ਜਿਹੇ ਕਾਣੇ ਫਲਾਂ ਨੂੰ ਜੇ ਆਪਾਂ ਦਬਾ ਕੇ ਦੇਖੀਏ ਤਾਂ ਵਿੱਚੋਂ ਜੂਸ ਦੀਆਂ ਪਿਚਕਾਰੀਆਂ ਨਿਕਲਦੀਆਂ। ਸੋ ਇਹ ਜਿਹੜਾ ਫਲ ਦੀ ਮੱਖੀ ਦੇ ਹਮਲੇ ਦੇ ਲੱਛਣ ਹੈ ਕਿੰਨੂ ਦੇ ਜਾਂ ਨਿੰਬੂ ਜਾਤੀ ਦੇ ਫਲਾਂ ਤੇ। ਸੋ ਹੁਣ ਇਸ ਦੀ ਰੋਕਥਾਮ ਕਿਵੇਂ ਕਰਨੀ ਹੈ? ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਫਲ ਵਿਗਿਆਨ ਵਿਭਾਗ ਦੇ ਕੀਟ ਵਿਗਿਆਨੀਆਂ ਵੱਲੋਂ ਇੱਕ ਬਹੁਤ ਹੀ ਵਾਤਾਵਰਨ ਸਹਾਈ ਤਕਨੀਕ ਜਿਹੜੀ ਕਿ PAU ਫਰੂਟ ਫਲਾਈ ਟਰੈਪ ਦੀ ਕਾਢ ਸੰਨ 2010 ਚ ਕੀਤੀ ਗਈ ਸੀ। ਸੰਨ 2010 ਤੋਂ 13 ਤੱਕ ਕਾਫੀ ਤਜਰਬੇ ਜਦੋਂ ਕੀਤੇ ਗਏ ਤਾਂ 2014 ਵਿਚ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਨੂੰ ਕਿਸਾਨਾਂ ਲਈ ਪਾਸ ਕੀਤਾ ਸੀ। ਇਹ ਜਿਹੜੇ ਟਰੈਪ ਨੇ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਅਗਸਤ ਦੇ ਦੂਜੇ ਹਫ਼ਤੇ ਨਿੰਬੂ ਜਾਤੀ ਦੇ ਬਾਗਾਂ ਵਿਚ ਲਾਉਣੇ ਸ਼ੁਰੂ ਕਰ ਦੇਣੇ ਚਾਹੀਦੇ। ਅਗਲਾ ਜਿਹੜਾ ਪ੍ਰਮੁੱਖ ਕੀੜਾ ਉਹ ਹੈਗਾ ਫਲਾਂ ਦੇ ਰਸ ਚੂਸਣੇ ਪਤੰਗੇ, ਜਿਹਨੂੰ ਅੰਗਰੇਜ਼ੀ ਵਿਚ ਫਰੂਟ ਪੀਰਸਿੰਗ ਮੌਥ ਜਾਂ ਫਰੂਟ ਸਕਿੰਗ ਮੌਥ ਕਹਿ ਦਿੰਦੇ ਹਾਂ। ਇਹ ਇਕ ਚੰਗੀ ਚੀਜ਼ ਹੈ ਕਿ ਇਹਨਾਂ ਦਾ ਹਮਲਾ ਪੂਰੇ ਪੰਜਾਬ ਚ ਨਹੀਂ ਹੁੰਦਾ, ਸਿਰਫ ਜਿਹੜੇ ਪੰਜਾਬ ਦਾ ਕੰਢੀ ਇਲਾਕਾ ਹੈ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਨਵਾਂਸ਼ਹਿਰ, ਜਿਹੜੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਾਲ ਦਾ ਇਲਾਕਾ, ਉਥੇ ਹੀ ਇਸ ਦਾ ਹਮਲਾ ਜਿਹੜਾ ਜ਼ਿਆਦਾ ਹੁੰਦਾ, ਕਿਉਂਕਿ ਬਾਗ ਕਾਫੀ ਗਿਣਤੀ ਚ ਇਸ ਏਰੀਏ ਚ ਨੇ ਨਿੰਬੂ ਜਾਤੀ ਦੇ। ਉਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਜੰਗਲੀ ਬੂਟੇ ਨੇ ਜਿਨ੍ਹਾਂ ਉਤੇ ਫਲ ਚੂਸਣੇ ਪਟੰਗੇ ਦੀਆਂ ਜਿਹੜੀਆਂ ਵੱਖ ਵੱਖ ਜਾਤੀਆਂ ਨੇ ਤੇ ਇਹਨਾਂ ਦੀ ਜਿਹੜੀ ਸੁੰਡੀ ਦੀਆਂ ਅਵਸਥਾਵਾਂ ਨੇ ਉਹ ਪਲਦੀਆਂ ਨੇ, ਸੋ ਉਹ ਕੰਢੀ ਏਰੀਏ ਚ ਜ਼ਿਆਦਾ ਹੋਣ ਕਰਕੇ ਹੀ ਇਸ ਖਿੱਤੇ ਵਿਚ ਜਿਹੜਾ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ। ਇਸ ਦੀ ਪਛਾਣ ਇਹ ਹੈ ਕਿ ਇਹ ਦੁਨੀਆਂ ਦਾ ਇਕੋ ਇਕ ਕੀੜਾ ਜਿਹੜਾ ਪਤੰਗੇ ਦੀ ਅਵਸਥਾ ਚ ਫਲਾਂ ਦਾ ਨੁਕਸਾਨ ਕਰਦਾ। ਨਹੀਂ ਤਾਂ ਕਿਸਾਨ ਵੀਰੋ, ਜਿੰਨੇ ਤੁਸੀਂ ਤਿਤਲੀਆਂ ਜਾਂ ਪਤੰਗੇ ਫੁੱਲਾਂ ਚੋਂ ਰਸ ਚੂਸਦੇ ਦੇਖਦੇ ਹੋ, ਉਹ ਕੋਈ ਨੁਕਸਾਨ ਨਹੀਂ ਕਰਦੇ, ਸਿਰਫ ਆਪ ਉਹ ਫੁੱਲਾਂ ਚੋਂ ਰਸ ਚੂਸਦੇ ਆ। ਉਹਨਾਂ ਦੀ ਜਿਹੜੀ ਸੁੰਡੀ ਦੀ ਅਵਸਥਾ ਹੈ, ਲਾਰਵਾ ਹੈ ਅੰਗਰੇਜ਼ੀ ਚ ਜਿਹਨੂੰ ਕਹਿੰਦੇ ਹਾਂ, ਉਹੀ ਪੱਤਿਆਂ ਨੂੰ ਖਾਂਦੀਆਂ ਹਨ। ਸੋ ਦੁਨੀਆਂ ਦਾ ਇਕੋ ਇਕ ਪਤੰਗਾ ਹੈ ਜਿਹੜਾ ਬਾਲਗ ਅਵਸਥਾ ਚ ਕੀਨੂ ਦੇ ਫਲਾਂ ਚੋਂ ਜਾਂ ਨਿੰਬੂ ਜਾਤੀ ਦੇ ਹੋਰ ਫਲਾਂ ਚੋਂ ਆਪਣੀ ਚੁੰਜ ਖਬੋ ਕੇ ਵਿੱਚੋਂ ਜੂਸ ਪੀ ਲੈਂਦਾ। ਸੋ ਇਹੋ ਜਿਹੇ ਫਲਾਂ ਵਿਚ ਮੋਹਰੀਆਂ ਹੋ ਜਾਂਦੀਆਂ। ਮੀਂਹ ਦੇ ਮੌਸਮ ਹੋਣ ਕਰਕੇ ਜਿਹੜਾ ਇਹ ਮੋਹਰੀਆਂ ਦੇ ਵਿਚ ਬਿਮਾਰੀਆਂ ਪੈ ਜਾਂਦੀਆਂ, ਕੀਟਾਣੂ ਜੀਵਾਣੂ ਪ੍ਰਵੇਸ਼ ਕਰ ਜਾਂਦੇ ਅਤੇ ਫਲ ਜਿਹੜੇ ਸਮੇਂ ਤੋਂ ਪਹਿਲਾਂ ਹੀ ਥੱਲੇ ਕਿਰ ਜਾਂਦੇ। ਸੋ ਇਹ ਜਿਹੜੀ ਇਹੋ ਜਿਹੇ ਫਲਾਂ ਨੂੰ ਵੀ ਜਦੋਂ ਆਪਾਂ ਦਬਾ ਕੇ ਦੇਖਦੇ ਹਾਂ ਤਾਂ ਵਿਚੋਂ ਜੂਸ ਬਾਹਰ ਨਿਕਲਦਾ। ਹੁਣ ਇਹ ਹੈ ਕਿ ਇਸ ਦੀ ਸੁਚੱਜੀ ਰੋਕਥਾਮ ਲਈ ਸਾਡੇ ਵੱਲੋਂ PAU ਵੱਲੋਂ ਇੱਕ ਇਹਦਾ ਸਰਵਪੱਖੀ ਰੋਕਥਾਮ ਦਾ ਇੱਕ ਮੋਡਿਊਲ ਤਿਆਰ ਕੀਤਾ ਗਿਆ। ਮੈਂ ਕਿਸਾਨ ਵੀਰੋ ਤੁਹਾਨੂੰ ਦੁਆਰਾ ਦੱਸਣਾ ਚਾਹਾਂਗਾ ਕਿ ਇਹ ਕੀੜੇ ਦੀ ਰੋਕਥਾਮ ਕਰਨ ਲਈ ਬਹੁਤ ਔਖੀ ਹੈ। ਅਸੀਂ ਤਕਰੀਬਨ 10 ਸਾਲ ਹੁਸ਼ਿਆਰਪੁਰ ਚ ਇਹਦੇ ਤੇ ਖੋਜ ਕੀਤੀ ਹੈ, ਪਰ ਉਹਦੇ ਬਾਵਜੂਦ ਵੀ ਅਸੀਂ ਉਸ ਦੇ ਬਾਵਜੂਦ ਜਿਹੜਾ ਇਹਦੀ ਇੰਨੀ ਖੋਜ ਤੋਂ ਬਾਅਦ ਜਿਹੜਾ ਇਹਦਾ ਅਸੀਂ ਤੁਹਾਨੂੰ ਕੀਟਨਾਸ਼ਕ ਤੋਂ ਰਹਿਤ ਇਹਦਾ ਮੋਡਿਊਲ ਦੇ ਰਹੇ ਹਾਂ। ਸਭ ਤੋਂ ਪਹਿਲਾਂ ਜਿਵੇਂ ਮੈਂ ਦੱਸਿਆ ਕਿ ਕਾਣੇ ਫਲਾਂ ਨੂੰ ਆਪਾਂ 2-2 ਫੁੱਟ ਡੂੰਘੇ ਨੱਪਣਾ ਤਾਂ ਜੋ ਇਸ ਦੀਆਂ ਜਿਹੜੀਆਂ ਹੋਰ, ਕਿਉਂਕਿ ਇਸ ਦੀ ਖੁਸ਼ਬੂ ਤੋਂ ਵੀ ਬੜੇ ਅਲੱਗ ਅਲੱਗ ਜਿਹੜੇ ਪਤੰਗੇ ਨੇ ਉਹ ਬਾਗਾਂ ਵੱਲ ਖਿੱਚੇ ਆਉਂਦੇ। ਦੂਸਰਾ ਹੈਗਾ ਕਿ ਇਸ ਕੀੜੇ ਦੀਆਂ ਜਿਹੜੀਆਂ ਸੁੰਡੀ ਹੈ ਉਹ ਜਾਂ ਗਲੋ, ਰਿੰਡ ਤੇ ਕਈ ਹੋਰ ਜਿਹੜੇ ਜੰਗਲੀ ਬੂਟੇ ਨੇ ਉਹਨਾਂ ਤੇ ਪਲਦੀਆਂ। ਸੋ ਬਾਗਾਂ ਦੇ ਅੰਦਰ ਤੇ ਬਾਗਾਂ ਦੇ ਆਲੇ ਦੁਆਲੇ ਜਿੱਥੇ ਤੱਕ ਸੰਭਵ ਹੋ ਸਕੇ ਗਲੋ ਨਹੀਂ ਹੋਣੀ ਚਾਹੀਦੀ। ਭਾਵੇਂ ਗਲੋ ਇੱਕ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਾਫੀ ਹਰਬਲ ਬੂਟਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਨਜਾਤ ਪਾਉਂਦਾ, ਉਹ ਛੋਟੇ ਲੈਵਲ ਤੇ ਤੁਸੀਂ ਕਿਤੇ ਇੱਕ ਅੱਧੀ ਵੇਲ ਲਾ ਸਕਦੇ ਹੋ। ਸੋ ਬਾਗਾਂ ਦੇ ਵਿੱਚ ਜਿਹੜਾ ਗਲੋ ਤੇ ਰਿੰਡ ਦੇ ਬੂਟੇ, ਕਿਉਂਕਿ ਇਸ ਦੀਆਂ 6-7 ਅਸੀਂ ਵੱਖ ਵੱਖ ਜਿਹੜੀਆਂ ਜਾਤੀਆਂ ਨੇ ਇਹਨਾਂ ਪਤੰਗਿਆਂ ਦੀਆਂ ਪੰਜਾਬ ਚੋਂ ਲੱਭੀਆਂ। ਇੱਕ ਜਾਤੀ ਰਿੰਡ ਤੇ ਪਲਦੀ ਹੈ ਤੇ 2-3 ਜਾਤੀਆਂ ਜਿਹੜੀਆਂ ਗਲੋ ਤੇ ਪਲਦੀਆਂ। ਸੋ ਜੇ ਬਾਗ ਚ ਇਹ ਵਾਲੇ ਜਿਹੜੇ ਗਲੋ ਤੇ ਰਿੰਡ ਹੋਣਗੇ ਤਾਂ ਆਪਣੇ ਬਾਗਾਂ ਚ ਇਹਨਾਂ ਦਾ ਹਮਲਾ ਵਧਣ ਦਾ ਸੰਭਾਵਨਾ ਹੈ। ਤੀਸਰਾ ਹੈ ਕਿ ਬਾਗ ਵਿਚ ਜੇ ਸ਼ਾਮ ਨੂੰ ਆਪਾਂ ਧੂੰਆਂ ਕਰ ਦਈਏ ਤੇ ਉਹਦੇ ਚ ਥੋੜੇ ਜੇ ਸੁੱਕੇ ਹੋਏ ਨਿੰਮ ਦੇ ਪੱਤੇ ਪਾ ਦਈਏ ਤਾਂ ਇਹ ਜਿਹੜੇ ਪਤੰਗੇ ਆ ਬਾਗਾਂ ਤੋਂ ਦੂਰ ਦੌੜਦੇ ਆ,

ਜਿਹੜੇ ਧੂੰਏ ਦੇ ਜ਼ਹਿਰੀਲੇਪਣ ਕਰਕੇ ਬਾਗ ਦੇ ਨੇੜੇ ਨਹੀਂ ਆਉਂਦੇ। ਅਗਲਾ ਹੈ ਪੀਏਯੂ ਵੱਲੋਂ ਪਿਛਲੇ ਬਹੁਤ ਸਾਲਾਂ ਤੋਂ ਜਿਹੜਾ ਕੀਟ ਵਿਗਿਆਨੀ ਨੇ ਵਾਤਾਵਰਨ ਸਹਾਈ ਜਿਹੜੀਆਂ ਤਕਨੀਕਾਂ ਨੇ ਉਹਨਾਂ ਤੇ ਕੰਮ ਕਰ ਰਹੇ ਨੇ। ਸੋ ਉਹਦੇ ਤਹਿਤ ਅਸੀਂ ਪੀਏਯੂ ਵੱਲੋਂ ਜਿਹੜਾ ਨਿੰਮ ਦਾ ਘੋਲ ਤੇ ਧਰੇਕ ਦਾ ਘੋਲ ਉਹਦੀ ਇਹਦੇ ਵਿੱਚ ਸਿਫਾਰਿਸ਼ ਕੀਤੀ ਹੈ 12 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਆਪਾਂ ਇਹਦੇ 'ਚ ਛਿੜਕਾਅ ਕਰ ਸਕਦੇ ਹਾਂ। ਦੂਸਰਾ ਹੈਗਾ ਹਾਰਟੀਕਲਚਰਲ ਮਿਨਰਲ ਆਇਲ, ਉਹਦੇ 12.5 ml 1 ਲੀਟਰ ਪਾਣੀ ਦੇ ਹਿਸਾਬ ਨਾਲ ਉਹ ਵੀ ਅਗਸਤ ਦੇ ਤੀਜੇ ਚੌਥੇ ਹਫ਼ਤੇ ਜਿਹੜੀ ਇਹਦੀ ਛਿੜਕਾਅ ਦੀ ਸਾਡੀ ਸਿਫਾਰਿਸ਼ ਹੈ। ਉਸ ਤੋਂ ਇਲਾਵਾ ਇਹ ਜਿਹੜੇ ਕੀੜੇ ਹੈ ਇਹ ਪਤੰਗਿਆਂ ਵੱਲ ਲਾਈਟ ਵੱਲ ਜਿਹੜੇ ਇਹ ਪਤੰਗੇ ਨੇ ਆ ਜਾਂਦੇ ਨੇ। ਸੋ ਲਾਈਟ ਦੇ ਉੱਤੇ ਅਸੀਂ ਇੱਕ ਇਹਦੇ 'ਚ ਇੱਕ ਦੇਸੀ ਜਿਹਾ ਲਾਈਟ ਟਰੈਪ ਬਣਾਇਆ ਸੀ, 100 ਵਾਟ ਦਾ ਬਲਬ ਲਾ ਕੇ ਕੋਈ ਵੀ ਜਿਵੇਂ ਅੱਜ ਕੱਲ 5 ਲੀਟਰ ਦੇ ਦਹੀਂ ਦੇ ਬਚੇ ਹੋਏ ਖਾਲੀ ਕੰਟੇਨਰ ਹੁੰਦੇ ਨੇ ਉਹਦੇ ਵਿੱਚ ਤੁਸੀਂ 100 ਵਾਟ ਦਾ ਬਲਬ ਲਾ ਕੇ ਨਾਲ ਥੱਲੜੇ ਹਿੱਸੇ ਵਿੱਚ ਡੀਜ਼ਲ ਦਾ ਜਦੋਂ ਆਪਾਂ ਜਨਰੇਟਰ ਚਲਾਉਂਦੇ ਹਾਂ ਕੋਈ ਬਚਿਆ ਹੋਇਆ ਸੜਿਆ ਤੇਲ ਹੈ ਉਹ ਥੱਲੇ ਪਾ ਸਕਦੇ ਹਾਂ। ਲਾਈਟ ਉੱਤੇ ਕੀੜੇ ਖਿੱਚੇ ਚੱਲੇ ਆਉਂਦੇ ਆ ਤੇ ਮੁੜ ਕੇ ਜਿਹੜਾ ਡੀਜ਼ਲ ਹੈ ਜਾਂ ਜਨਰੇਟਰ ਦਾ ਤੇਲ ਹੈ ਉਹਦੇ 'ਚ ਡੁੱਬ ਕੇ ਸੜ ਕੇ ਮਰ ਜਾਂਦੇ ਆ। 20 ਟਰੈਪ ਜਿਹੜੇ ਲਾਈਟ ਵਾਲੇ ਆਪਾਂ ਬਾਗ ਚਲਾਉਣੇ। ਇਸ ਤੋਂ ਇਲਾਵਾ ਇੱਕ ਹੋਰ ਅਸੀਂ ਵਾਤਾਵਰਨ ਸਹਾਈ ਤਕਨੀਕ ਜਿਹੜੀ ਇਸ ਕੀੜੇ ਦੀ ਰੋਕਥਾਮ ਲਈ ਦਿੱਤੀ ਹੈ ਉਹ ਹੈਗਾ ਜ਼ਹਿਰੀਲੀ ਚੋਗ ਵਾਲਾ ਚੋਗਾ, ਅੰਗਰੇਜ਼ੀ ਜਿਹਨੂੰ ਪੋਇਜ਼ਨ ਬੇਟ ਕਹਿ ਦਿੰਦੇ ਹਾਂ। ਇਹਦੇ ਇਹ ਵੀ ਆਪਾਂ 20 ਟਰੈਪ ਜਿਹੜੇ ਆ ਪ੍ਰਤੀ ਏਕੜ ਲਾਣੇ ਆ। ਇਹਦੇ ਵਿੱਚ ਇੱਕ ਤਰੀਕਾ ਹੈ ਕਿ 10 ml ਮੈਰਾਥਿਓਨ ਦਵਾਈ, 100 ml ਕੀਨੂ ਦਾ ਜਾਂ ਕਿਸੇ ਵੀ ਨਿੰਬੂ ਜਾਤੀ ਦੇ ਫਲ ਦਾ ਰਸ, 100 ਗ੍ਰਾਮ ਗੁੜ ਤੇ ਬਾਕੀ 800 ml ਪਾਣੀ ਪਾ ਕੇ ਆਪਾਂ ਘੋਲ 1 ਲੀਟਰ ਬਣਾ ਲੈਣਾ ਚੰਗੀ ਤਰ੍ਹਾਂ ਉਹਨੂੰ ਘੋਲ ਕੇ ਤੇ ਇਹਨੂੰ 20 ਕੱਟੀਆਂ ਹੋਈਆਂ ਬੋਤਲਾਂ ਜਿਵੇਂ ਤੁਸੀਂ ਪੀਏਯੂ ਫਰੂਟ ਫਲਾਈ ਟਰੈਪ ਵਰਤਦੇ ਹੋ ਉਹਦੀ ਕੱਟੀ ਹੋਈ ਬੋਤਲ ਦੇ ਵਿੱਚ ਅੱਧੇ ਹਿੱਸੇ 'ਚ ਇਹ ਵਾਲਾ ਘੋਲ ਪਾ ਕੇ ਧਾਗੇ ਦੇ ਨਾਲ ਬੂਟਿਆਂ ਦੇ ਉੱਤੇ 1 ਏਕੜ 'ਚ 20 ਜਗ੍ਹਾ ਤੇ ਬੰਨ ਦੇਣਾ। ਸੋ ਇਸ ਜ਼ਹਿਰੀਲੇ ਚੋਗੇ ਦੇ ਖੁਸ਼ਬੂ ਦੇ ਨਾਲ ਕਿਉਂਕਿ ਵਿੱਚ ਜੂਸ ਪਾਇਆ ਗੁੜ ਪਾਇਆ ਜਿਹੜੇ ਪਤੰਗੇ ਨੇ ਉਹ ਇਹਨਾਂ ਚੋਗਿਆਂ ਵੱਲ ਆਉਣਗੇ ਤੇ ਵਿੱਚ ਡੁੱਬ ਕੇ ਉਹਨਾਂ ਨੂੰ ਪੀ ਕੇ ਮਰ ਜਾਣਗੇ। ਇਸ ਤੋਂ ਇਲਾਵਾ ਇੱਕ ਹੋਰ ਟੈਕਨੀਕ ਹੈ ਮਸ਼ਾਲਾਂ ਦੇ ਨਾਲ ਬਾਗ ਦੇ ਵਿੱਚ ਇਹਨਾਂ ਦੀ ਰੋਕਥਾਮ ਕਰਨੀ। ਸੋ ਕਿਸਾਨ ਵੀਰੋ ਜਦੋਂ ਹਨੇਰਾ ਹੁੰਦਾ ਜਿਵੇਂ ਮੈਂ ਦੱਸਿਆ ਪਹਿਲਾਂ ਕਿ ਇਹ ਕੀੜੇ ਰੋਸ਼ਨੀ ਵੱਲ ਆਉਂਦੇ ਆ, ਸੋ ਬਾਗ 'ਚ ਆਪਾਂ ਜਿਹੜੀ ਆਪਣੀ ਲੇਬਰ ਹੈ ਉਹਨਾਂ ਨੂੰ ਕਹਿ ਕੇ ਸੂਰਜ ਛੁਪਣ ਵੇਲੇ ਜੇ ਬਾਗ 'ਚ 5-6 ਜਗ੍ਹਾ ਤੇ ਮਸ਼ਾਲਾਂ ਬਾਲ ਦਈਏ ਤੇ ਕੀੜੇ ਪਤੰਗੇ ਜਿਹੜੇ ਨੇ ਮਸ਼ਾਲਾਂ ਵੱਲ ਆ ਕੇ ਉਹਨਾਂ ਵੱਲ ਸੜ ਜਾਂਦੇ ਨੇ ਆ ਕੇ। ਸੋ ਇਹ ਕੁਛ ਜਿਹੜੀਆਂ ਤਕਨੀਕਾਂ ਸੀਗੀਆਂ ਆਪਾਂ ਫਲ ਦੇ ਰਸ ਚੂਸਣੇ ਪਤੰਗੇ ਦੀ ਰੋਕਥਾਮ ਕਿਵੇਂ ਕਰਨੀ ਹੈ। ਅਗਲਾ ਕੀੜਾ ਜਿਹੜਾ ਫਰੂਟ ਫਲਾਈ ਬਾਰੇ ਟਰੈਪ ਬਾਰੇ ਤੁਹਾਡੇ ਬੜੇ ਸਵਾਲ ਆਉਂਦੇ ਹੁੰਦੇ ਨੇ ਕਿ ਉਹਦੇ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਫਰੂਟ ਫਲਾਈ ਟਰੈਪ ਜਿਹੜਾ ਫਰੂਟ ਫਲਾਈ ਫਲ ਦੀ ਮੱਖੀ ਦੇ ਲਈ ਆਪਾਂ ਯੂਜ਼ ਕਰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਵੇਂ ਮੈਂ ਥੋੜੀ ਦੇਰ ਪਹਿਲਾਂ ਵੀ ਦੱਸ ਰਿਹਾ ਸੀ ਕਿ ਸੰਨ 2004 ਤੋਂ ਲੈ ਕੇ 2013 ਤੱਕ ਪੰਜਾਬ ਦੇ ਵੱਖ ਵੱਖ 100 ਬਾਗਾਂ ਦੇ ਵਿੱਚ ਇਸ ਦਾ ਜਿਹੜਾ ਟ੍ਰਾਇਲ ਕੀਤੇ ਗਏ ਤੇ 2014 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਨੂੰ ਕਿਸਾਨਾਂ ਲਈ ਪਾਸ ਕੀਤਾ। ਸੋ 2014 ਤੋਂ ਲੈ ਕੇ ਅੱਜ ਦਿਨ ਤੱਕ ਇਹ ਟ੍ਰੈਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਵਿਭਾਗ ਦੀ ਜਿਹੜੀ ਮੇਰੀ ਲੈਬੋਰਟਰੀ ਹੈ ਕੀਟ ਵਿਗਿਆਨ ਦੀ ਉੱਥੋਂ ਅਸੀਂ ਇਸ ਨੂੰ ਸੇਲ ਕਰ ਰਹੇ ਹਾਂ। ਇੱਕ ਟ੍ਰੈਪ ਦਾ ਰੇਟ 118 ਰੁਪਏ ਹੈ। ਸੋ ਟ੍ਰੈਪ ਤੋਂ ਇਲਾਵਾ ਜਿਹੜੀ ਕੱਲੀ ਲੱਕੜ ਹੈ ਜਿਹਨੂੰ ਅਸੀਂ ਅੰਗਰੇਜ਼ੀ 'ਚ ਸੈਪਟਾ ਕਹਿ ਦਿੰਦੇ ਹਾਂ ਜਾਂ ਪਲਾਈਵੁੱਡ ਦਾ ਪੀਸ ਕਹਿ ਦਿੰਦੇ ਹਾਂ ਉਹ 80 ਰੁਪਏ ਦਾ ਹੈ। ਸੋ ਕਿਸਾਨ ਵੀਰ ਜਿਨ੍ਹਾਂ ਨੇ ਸਾਡੇ ਕੋਲੋਂ ਪਹਿਲਾਂ ਟ੍ਰੈਪ ਲਏ ਹੋਏ ਨੇ ਉਹ ਅਗਲੀ ਵਾਰੀ ਤੁਸੀਂ ਕੱਲਾ ਲੱਕੜ ਦਾ ਟੋਟਾ ਲੈ ਸਕਦੇ ਹੋ, ਉਹਦੇ ਨਾਲ ਤੁਹਾਡੇ 38 ਰੁਪਏ ਬਚਦੇ ਨੇ। ਇਹ ਟ੍ਰੈਪ ਪ੍ਰਮੁੱਖ ਤੌਰ ਤੇ ਜਿਹੜੀ ਮੇਨ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਫਲ ਵਿਗਿਆਨ ਵਿਭਾਗ ਹੈ ਉਸ ਦੀ ਕੀਟ ਵਿਗਿਆਨ ਪ੍ਰਯੋਗਸ਼ਾਲਾ 'ਚ ਮਿਲਦੇ ਹਨ। ਉਸ ਤੋਂ ਇਲਾਵਾ ਜੇ ਤੁਸੀਂ ਆਪਣੇ ਜ਼ਿਲ੍ਹਿਆਂ 'ਚ ਲੈਣਾ ਚਾਹੁੰਦੇ ਹੋ ਤਾਂ ਇਹ ਤੁਸੀਂ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਖੋਜ ਕੇਂਦਰ ਨੇ, ਫਾਰਮ ਸਲਾਹਕਾਰ ਕੇਂਦਰ ਨੇ ਉੱਥੋਂ ਦੇ ਵਿਗਿਆਨੀਆਂ ਨਾਲ ਰਾਬਤਾ ਕਰਕੇ ਤੁਸੀਂ ਉਹ ਟ੍ਰੈਪ ਆਪਣੇ ਜ਼ਿਲ੍ਹਿਆਂ 'ਚੋਂ ਵੀ ਲੈ ਸਕਦੇ ਹੋ। ਤੇ ਅਖੀਰ ਤੇ ਕਿਸਾਨ ਵੀਰੋ ਮੈਂ ਤੁਹਾਨੂੰ ਇੱਕ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਜਿਵੇਂ ਪੰਜਾਬ 'ਚ ਇਸ ਵੇਲੇ ਕੁਛ ਫਲ ਬਾਹਰਲੇ ਦੇਸ਼ਾਂ 'ਚ ਜਾਣੇ ਸ਼ੁਰੂ ਹੋ ਗਏ ਨੇ, ਇਸ ਸਾਲ ਮਈ ਜੂਨ 'ਚ ਜਿਹੜੀ ਲੀਚੀ ਹੈ ਉਹ ਪਠਾਨਕੋਟ ਜ਼ਿਲ੍ਹੇ 'ਚੋਂ ਗਈ ਹੈ। ਸਮੇਂ ਦੇ ਨਾਲ ਨਾਲ ਆਪਾਂ ਨੂੰ ਆਪਣੇ 'ਚ ਕੁਛ ਚੀਜ਼ਾਂ ਦਾ ਬਦਲਾਅ ਲਿਆਉਣਾ ਪਏਗਾ। ਬਾਗਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਕੀਟਨਾਸ਼ਕਾਂ ਦੀ ਵਰਤੋਂ ਬੜੇ ਸੰਜਮ ਦੇ ਨਾਲ ਤੇ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ

0: ਰਕਮਾਂ ਤੇ ਮਿਕਦਾਰ ਸੁਝਾਈ ਗਈ ਹੈ ਉਸ ਹਿਸਾਬ ਨਾਲ ਹੀ ਕਰਨਾ ਪਏਗਾ ਤਾਂ ਜੋ ਬਾਗਾਂ ਦੇ ਵਿਚ ਜਿਹੜੀਆਂ ਵੱਖ ਵੱਖ ਫਲਦਾਰ ਫਸਲਾਂ ਉਨ੍ਹਾਂ ਦੇ ਵਿਚ ਕੀਟਨਾਸ਼ਕਾਂ ਦੇ ਜਿਹੜੇ ਅੰਸ਼ ਨੇ ਉਹ ਨਾ ਰਹਿਣ ਤੇ ਆਪਣੀਆਂ ਫਸਲਾਂ ਨੂੰ ਲੋਕਲ ਮਾਰਕੀਟ ਤੇ ਬਾਹਰ ਜਾਣ ਦੇ ਵਿਚ ਵੇਚਣ ਚ ਕੋਈ ਮੁਸ਼ਕਲ ਨਾ ਹੋਵੇ। ਬਹੁਤ ਬਹੁਤ ਧੰਨਵਾਦ।
1: ਕੱਲ ਦਾ ਪ੍ਰੋਗਰਾਮ ਜਿਹੜਾ ਉਹ ਇੱਦਾਂ ਹੋਏਗਾ
2: ਜੀ,
1: ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਅਨਾਜ ਦੀ ਸੰਭਾਲ ਬਾਰੇ ਗੱਲ ਹੋਏਗੀ।
2: ਅੱਛਾ ਜੀ।
1: ਸ਼ਾਮਾਂ ਨੂੰ ਦਿਹਾਤੀ ਪ੍ਰੋਗਰਾਮ ਚ 6:30 ਸਾਰਿਆਂ ਤੋਂ ਪਹਿਲਾਂ ਕਥਾ ਸੰਗਰਾਮ ਦੀ,
2: ਅੱਛਾ
1: ਇਹਦੀ ਅਗਲੀ ਕੜੀ ਸੁਣਾਂਗੇ
2: ਜੀ।
1: ਇਸ ਤੋਂ ਬਾਅਦ ਆਪਣੇ ਕੋਲ ਡਾਕਟਰ ਸੈਯਦ ਪਟੇਲ ਹੋਣਾ ਨੇ ਜਿਹੜੀ ਬਰਸਾਤਾਂ ਚ ਟਮਾਟਰਾਂ ਦੀ ਕਾਸ਼ਤ ਇਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਉਹ ਹੋਵੇਗੀ, ਤੇ ਡਾਕਟਰ ਬਿੰਦੂ ਮਰਵਾਹਾ
2: ਅੱਛਾ
1: ਮੀਂਹ ਦੇ ਪਾਣੀ ਦੀ ਸੰਭਾਲ
2: ਜੀ
1: ਇਸ ਵਿਸ਼ੇ ਤੇ ਉਨ੍ਹਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ
2: ਜੀ।
1: ਬਾਕੀ ਦੇ ਮੌਸਮ ਦੀ, ਮੌਸਮ ਕਹਿੰਦੇ ਥੋੜਾ ਜਿਹਾ ਮੀਂਹ ਪੈਣ ਦੇ ਹੁਣ ਜ਼ਿਆਦਾ ਇਮਕਾਨ ਆ ਪੂਰੇ ਪੰਜਾਬ ਦੇ ਵਿਚ,
2: ਅੱਛਾ
1: ਤੇ ਆਪਾਂ ਨੂੰ ਹੁਣ ਚੱਲਣਾ ਚਾਹੀਦਾ ਜੀ। ਜੈ

ਪਰਿਸ਼ਦ ਪ੍ਰਵਟਵਾਰੇ ਰੂਪ ਨੇ ਸੁਸਮਾਲਿਆ ਜਿਨ ਕਰ ਉਪਦੇਸ਼ ਗਿਆਨ ਦਿੰਦੀਆਂ ਨੀਤੀ ਜਗ ਨਿਹਾਲਿਆ ਕਸਮ ਛੋੜ ਵਿੱਚ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰ ਹੈ ਬੋਏ ਥਾਇ ਵੀਰ ਨੇ ਕਿੰਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਆਪਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਨਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਨਾ ਨੰਗਾ ਜੋ ਚੱਚਾ ਲਿਆ ਤਾਂ ਕਿਸੇ ਖੜਾ ਡਰਾਵਨਾ ਕਰਿਓ ਗੁਣ ਪਛੋਤਾਵਨਾ ਕਰਿਓ ਗੁਣ ਪਛੋਤਾਵਨਾ।

ਦੁਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ।

ਪਤ ਦਾ ਰੱਖ ਆਪ ਵਾਹਿਗੁਰੂ ਛੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ

ਅੱਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਜਨਾ ਜਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰਾਂ ਘਰਾਂ ਸਿੱਖੀ ਸਿੱਧਕਾਂ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾਂ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖਾਂ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ